0: ये रेडियो आपकी आवाज है, इसको आपके सुनने के लिए बनाया गया है, आपकी समातों को तस्कीन देने के लिए। सो रेडियो आपकी आवाज सुनते रहिए ताकि आप अपने मुल्क और अपनी जबान से जुड़े रहें।
1: औज़ु बिल्लाहि मिनश शैतानिर रजीम, बिस्मिल्लाहिर रहमानिर रहीम, अस्सलामु अलैकुम व रहमतुल्लाहि व बरकातुहू। जनाब आज फिर राहिद का प्लेटफॉर्म है कुछ गल्ला बातें प्रोग्राम नंबर 14 लेके, मैं मुमताज मलिक पेरिस फ्रांस तो थोड़ी खिदमत हाजिर हाँ। ਤੁਹਾਨੂੰ ਕਹਿਣੀਆਂ ਜੀਆਂ ਨੂੰ ਜਨਾਬ, ਉਮੀਦ ਕਰਦੀ ਹਾਂ ਤੁਸੀਂ ਸਭ ਆਪਣੇ ਆਪਣੇ ਖਾਨਦਾਨਾਂ ਨਾਲ ਖੈਰ ਆਫੀਅਤ ਦੇ ਨਾਲ ਹੋਵੋਗੇ ਜਿੱਥੇ ਜਿੱਥੇ ਵੀ ਤੁਸੀਂ ਆਬਾਦ ਹੋ। ਅੱਲਾਹ ਤਾਲਾ ਤੁਹਾਨੂੰ ਆਪਣੀ ਹਿਫਜ਼ੋ ਅਮਾਨ ਵਿੱਚ ਰੱਖੇ। ਤੇ ਅੱਜ ਦਾ ਪ੍ਰੋਗਰਾਮ ਅਸੀਂ ਸ਼ੁਰੂ ਕਰਨ ਤੋਂ ਪਹਿਲੇ ਦੱਸੀਏ ਅੱਜ ਸਾਡੇ ਖਾਸ ਮਹਿਮਾਨ, ਅਸੀਂ ਦੇਖ ਲਈਏ ਕਿ ਅੱਜ 6 ਮੁਲਕਾਂ ਤੋਂ 6 ਲੋਕ ਤੁਹਾਡੇ ਸਾਹਮਣੇ ਮੌਜੂਦ ਆ ਜਨਾਬ, ਤੇ 4 ਮਹਿਮਾਨ 4 ਮੁਲਕਾਂ ਤੋਂ, ਮੇਰੇ ਮੁੰਤਜ਼ਮ ਸਾਹਿਬ ਇਟਲੀ ਤੋਂ, ਤੇ ਮੈਂ ਆਪ ਇਥੇ ਪੈਰਿਸ ਫਰਾਂਸ ਤੋਂ, ਤੇ ਜਨਾਬ ਇਹ ਵਾਕਈ ਅੱਜ ਇੰਟਰਨੈਸ਼ਨਲ ਖਾਸ ਪ੍ਰੋਗਰਾਮ ਸਾਡਾ ਹੁਣ ਜਾ ਰਿਹਾ। ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਬਹੁਤ ਬਹੁਤ ਜੀਆਂ ਨੂੰ ਕਹਿੰਦੇ ਹਾਂ, ਬੜੀ ਮਿਹਰਬਾਨੀ ਕਿ ਤੁਸੀਂ ਆਪਣਾ ਟਾਈਮ ਕੱਢਦੇ ਹੋ। ਪ੍ਰੋਗਰਾਮ ਦੇ ਆਗਾਜ਼ ਸਭ ਤੋਂ ਪਹਿਲੇ ਅੱਲਾਹ ਤਾਲਾ ਦਾ ਸੋਹਣਾ ਤੇ ਮੁਬਾਰਕ ਨਾਂ ਲੈਣ ਲਈ ਮੈਂ ਦਾਵਤ ਦੇਣੀ ਆ ਸਾਜਿਦ ਨਸੀਰ ਸਾਜਿਦ ਸਾਹਿਬ ਨੂੰ। ਸਾਜਿਦ ਭਾਈ ਤਸ਼ਰੀਫ ਲਿਆਓ ਤੇ ਕੁਛ ਆਇਆ ਤੇ ਇਲਾਹੀ ਦਾ ਨੂੰ ਤਿਲਾਵਤ ਕਰਕੇ ਤੇ ਇਸ ਪ੍ਰੋਗਰਾਮ ਦਾ ਆਗਾਜ਼ ਕਰਨ ਦੀ ਸਾਦਤ ਹਾਸਿਲ ਕਰੋ। ਜਨਾਬ ਸਾਜਿਦ ਨਸੀਰ ਸਾਜਿਦ ਸਾਹਿਬ ਬਲਜਾਨੋ ਇਟਲੀ
2: ਜੀ, ਬਹੁਤ ਬਹੁਤ ਸ਼ੁਕਰੀਆ ਮੁਮਤਾਜ਼ ਬਾਜੀ ਜੀ ਸਾਦਤ ਦੇ ਵਾਸਤੇ। ਔਜ਼ੁ ਬਿੱਲਾਹਿ ਮਿਨਸ਼ੈਤਾਨਿਰ ਰਜੀਮ, ਬਿਸਮਿਲਲਾਹਿਰ ਰਹਿਮਾਨਿਰ ਰਹੀਮ, ਸੱਬਹ ਲਿੱਲਾਹਿ ਮਾ ਫਿਸ ਸਮਾਵਾਤਿ ਵਲ ਅਰਦ ਵਹੁਵਲ ਅਜ਼ੀਜ਼ੁਲ ਹਕੀਮ।

0: سقفا كأنهم بنيان مرصوص. آمنت بالله صدق الله العظيم.
1: سبحان الله
0: جزاك
1: سبحان الله، يا بات ما شاء الله ما شاء الله، خوبصورت آیات قرآن بھی خوبصورت انداز تلاوت کرے سن، سعادت حاصل کرے سن جناب ساجد نصیر ساجد صاحب. تے چلی جناب اج 5 اکتوبر 2026 دی تاریخ ہے، دن نے سوموار دا، تے ویلا ہویا پاکستان شامی 7 بجے، ہندوستان دے شامی 7:30 بجے، تے یورپ وچ اس لیے ویلا ہویا جناب شام دے، بلکہ شام نہیں شام ہون والی ہے، شام دے 4 بجے دا ٹائم ہے. اسی تہانوں سارے نو ایتھے جی اینو کہنے ہاں خوش آمدید کہنے ہاں. پروگرام نمبر 14 ہے، کچھ گلاں باتاں تے موضوع اوہ چلی جا رہا ہے جناب پہلے پروگرام تو، بچپن دیاں کھیڈاں تے یاداں، تے ہر آدمی دیاں یاداں اتنی حسین نے، کچھ سنگین وی نے، کچھ دلچسپ وی نے، کچھ مزیدار وی نے، تے کچھ حیران کر دینیاں والیاں. تے اسی جس بندے نوں وی پھرولیے نا، او کہندے نا پنجابی جڑا پنوں لا لے، تے اسی فچڑا وی کھول لیا نا، پتہ چلدا جناب بڑے مزیدار گلاں نکلدیاں نے، تے سانوں بڑے بڑے سونے تجربے ہوندے نے. ساڈے ویر ویرنیاں جدوں آندے نے تے بڑے ہی مزیدار گلاں لے کے آندے نے. اس پروگرام دا بنیادی مقصد اے سی کہ مشاعرے تے ساڈے ہو رہے نے ہر جمعے نوں، ساڈا پنجابی مشاعرہ راہ فرانس دے تحت پاکستانی ویلا رات 8 بجے ہر جمعے نو ہوندا ہے، تے اردو مشاعرے بھی ہو رہے نے، لیکن گفتگو لئی کوئی ایسا پلیٹ فارم ہونا چاہیے سی جتھے دل دیاں او گلاں کردے، جڑی سنن دا اج کسے کول کسے دا بھی ٹائم کوئی نہیں ہے. اولاداں تو شکوا نہیں ہوندا، اولاداں دی مصروفیت ایسی ہو گئی ہے کہ اسی بالکل 380 ڈگری تے چلے گئے ہاں. ساڈی اولاداں دی زندگی ساڈی اس زندگی تے خواب دے بھی نیڑے نہیں جاندی جڑی اسی جی کے ایتھے تک آئے ہاں. تے اس لیے ضروری سی کہ ساڈے دل دیاں گلاں دبیاں نہ رہ جان، اے نہ ہوئے کہ اس انٹرنیٹ دی تے اس سائنس دی دوڑ دے وچ ساڈا زمانہ جڑا ہے، جڑے سی 70-80 دے لوگ ہاں، جڑے سی 60 دی پیدائش ہاں یا اسی 50 دی پیدائش ہاں، اسی اپنے زمانے نو کتے دفنا نہ دئیے، گم نہ کر دئیے. جدوں ڈیجیٹل ورلڈ وچ اے زمانہ لبیا جائے گا، تے اے نہ ہوئے کہ اتنی تیز دوڑ دی ہوئی جنریشن دے پیراں تھلے ساڈا او ویلا او کلچر او تہذیب کتے غائب ہو جائے، بے نام و نشان ہو جائے. اسی اپنی اولاد دے لئی یا انہاں کول ٹائم نہ ہویا، تے شاید کوئی ہسٹری دا ماریا ایتھے آ کے شوقین جدوں لبنا چاہے گا کہ 50 ویلے کی ہوندا سی، 60 ویلے سڑکاں دا کی حال سی، 70 وچ لوگ کس طرح جی رہے سن، 80 دے وچ کی اچھا سی کی برا سی، بچے کس طرح اپنے بچپن گزارتے سن. اج ساڈا بچہ جدوں پوچھتا ہے کہ تسی فون دے بغیر زندگی کس طرح گزاری، تسی اج گڈی دے بغیر کس طرح رہندے سو، ہور بڑیاں گلاں، تہاڈی مصروفیت، تہاڈے 24 گھنٹے گزرتے کس طرح سن. تے جدوں غلطی نال کدی اے پیج یا اے ساڈی سائڈاں کھولن گے، تے انہاں نوں پتہ لگے گا ساڈا زمانہ بڑا بڑا سونا زمانہ سی، بڑا بڑا مصروف زمانہ سی، تے اسی 24 گھنٹے دے ٹائم دے وچ بہت کچھ کر لینے سا. پروگرام دا آغاز کرن ویلے میں چاہواں گی کہ 2-3 نعتیہ اشعار وی اگر ساجد بھائی تسی عطا کر دو تے بڑی مہربانی ہوئے گی، یا اگر تہاڈے کول اشتیاق انصاری بھائی تہاڈے کول سامنے موجود ہے کوئی کاپی، تے تسی بالکل اپنے تعارف دے طور تے نال 2-3 اشعار پیش کر کے نعت دے تے پروگرام دا باقاعدہ آغاز کرو، تاکہ اللہ تعالیٰ دا نام ہوئے، پھر اس دے سونے محبوب دا نام نال جوڑیا جائے، تے پھر یہ بڑی بے انصافی ہے. اسی چاہنے ہاں کہ اللہ تے اُتے محبوب دا نام نال نال محبت نال لتا جائے. جی اشتیاق انصاری صاحب نعتیہ اشعار پیش کرن دی سعادت حاصل.
2: ہاں جی میں نعت دے دو شعر پیش کرنا. ہاں جی طرز نال تے نہیں کہ اس طرح میں پڑھ کے سنا دینا. ہاں
1: جی بسم
2: اللہ. جیدہ لکھیا ہے کہ آکھی سونے آکا نو مدینے جان والیا، سونے آکا نو مدینے جان والیا، مینوں وی بلاوی کدی اچھی شان والیا، ماڑے اوگن ہاراں نو بخشان والیا، آکھی سونے آکھاں نو مدینے جان والیا، مینوں وی کدی اچھی شان والیا.
1: آمین.
2: جی
1: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜਨਾਬ,
2: ਹਾਂਜੀ
1: ਅੱਲਾ ਤੋਂ ਦੇ ਪਿਆਰੇ ਹਬੀਬ ਦੇ ਸੋਹਣੇ ਮੁਹੱਬਤਾਂ ਭਰੇ ਜ਼ਿਕਰ ਤੇ ਆਰਜ਼ੂਆਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਹੋ ਗਿਆ। ਮੈਂ ਮੁਮਤਾਜ਼ ਮਲਿਕ ਪੈਰਿਸ ਫਰਾਂਸ ਤੋਂ ਇੱਕ ਵਾਰੀ ਫਿਰ ਤੁਹਾਨੂੰ ਖੁਸ਼ ਆਮਦੀਦ ਕਹਿੰਦੀ ਹਾਂ, ਤੇ ਸਾਡੇ ਨਾਲ ਸਾਡੇ ਮੁੰਤਜ਼ਿਮ ਮਾਸ਼ਾਅੱਲਾ ਮੌਜੂਦ ਨੇ ਸਾਜਿਦ ਨਸੀਰ ਸਾਜਿਦ ਸਾਹਿਬ, ਕਿਸੇ ਤਾਰੁਫ ਤੇ ਮੁਹਤਾਜ ਨਹੀਂ ਨੇ, ਉਰਦੂ ਪੰਜਾਬੀ ਦੋਨਾਂ ਜ਼ਬਾਨਾਂ ਦੇ ਮਾਰੂਫ ਸ਼ਾਇਰ ਨੇ, ਆਲਮੀ ਗੁਫਤਗੂ ਫੋਰਮ ਦੇ ਸਦਰ ਨੇ, ਤੇ ਸਾਡੀ ਮੁਸ਼ਾਵਰਤੀ ਟੀਮ ਦਾ ਅਹਿਮ ਹਿੱਸਾ ਨੇ। ਅਸੀਂ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹ ਵੀ ਸਾਡਾ ਹੱਥ ਵਟਾਉਣ ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਨੇ। ਤੇ ਸਭ ਤੋਂ ਪਹਿਲੇ ਤੇ ਮੈਂ ਮਹਿਮਾਨਾਂ ਨੂੰ ਖੁਸ਼ਾਮਦੀਦ ਕਹਿੰਦੀ ਹਾਂ। ਅੱਜ ਦੇ ਪੈਨਲ ਲਈ ਸ਼ਾਮਲ ਨੇ ਰਾਵਲਪਿੰਡੀ ਪਾਕਿਸਤਾਨ ਤੋਂ
2: ਨਹੀਂ,
1: ਅਲੀ
2: ਬਹੁਤ ਸ਼ੁਕਰੀਆ
1: ਸਾਹਿਬ, ਜਿਹੜੇ ਮਾਰੂਫ ਪ੍ਰੋਗਰਾਮ ਆਰਗੇਨਾਈਜ਼ਰ ਨੇ, ਬੇਸ਼ੁਮਾਰ ਇਹਨਾਂ ਦੇ ਬਿਹਾਫ ਉੱਤੇ ਮੌਜੂਦ ਨੇ ਆਰਟਸ ਕੌਂਸਲ ਵਿੱਚ ਤੇ ਅਕਾਦਮੀ ਅਦਬੀਆਤ ਵਿੱਚ ਤੇ ਹਰ ਜਗ੍ਹਾ ਤੇ ਸਕੂਲਾਂ ਵਿੱਚ ਕਾਲਜਾਂ ਵਿੱਚ ਮੁਸ਼ਾਇਰੇ ਸਾਰੀ ਜ਼ਿੰਦਗੀ ਇਹਨਾਂ ਨੇ ਮੁਨਕਿਦ ਕਰਾਏ, ਤੇ ਇਹਨਾਂ ਨੂੰ ਅਗਰ ਅਸੀਂ ਇਹ ਕਹੀਏ ਕਿ ਅਦਬ ਦੇ ਆਸ਼ਕ ਨੇ ਤੇ ਇਹਦੇ ਵਿੱਚ ਕੋਈ ਮੁਗਾਲਤਾ ਨਹੀਂ ਹੋਏਗਾ। ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਅਲੀ ਅਸਗਰ ਸਮਰ ਸਾਹਿਬ ਨੇ ਸਾਨੂੰ ਅੱਜ ਜੁਆਇਨ ਕੀਤਾ ਹੈ। ਇਹਦੇ ਇਲਾਵਾ ਮੈਂ ਖੁਸ਼ ਆਮਦੀਦ ਕਹਾਂਗੀ ਇਸ਼ਤਿਆਕ ਅੰਸਾਰੀ ਸਾਹਿਬ, ਮਸਕਤ ਮਾਨ ਤੋਂ ਸਾਡੇ ਨਾਲ ਜੁੜੇ ਨੇ, ਮਾਰੂਫ ਸ਼ਾਇਰ ਨੇ। ਇਹਨਾਂ ਦੀ ਸਭ ਤੋਂ ਵੱਡੀ ਕੁਆਲਿਟੀ ਇਹ ਵੇ ਕਿ ਜੀ ਗੁਰਮੁਖੀ ਜ਼ਬਾਨ ਵਿੱਚ ਤਰਜਮਾ ਕਰਕੇ ਪੰਜਾਬੀ ਜ਼ਬਾਨ ਤੋਂ ਉਰਦੂ ਤੋਂ ਸਾਡੇ ਕਲਾਮ ਨੂੰ ਹੋਰ ਨਵੇਂ ਰੰਗਾਂ ਚ ਪੇਸ਼ ਕਰਦੇ ਨੇ ਤੇ ਇਹਦੇ ਚ ਆਪਣਾ ਨਾਮ ਤੇ ਮਕਾਮ ਰੱਖਦੇ ਨੇ। ਇਹਦੇ ਇਲਾਵਾ ਸਾਡੇ ਨਾਲ ਰਾਜਾ ਗਫੂਰ ਸਾਹਿਬ ਮੌਜੂਦ ਨੇ, ਮਾਰੂਫ ਰੇਡੀਓ FM ਤੇ ਐਂਕਰ ਵੀ ਨੇ ਡੈਨਮਾਰਕ ਵਿੱਚ, ਤੇ ਇਹਦੇ ਇਲਾਵਾ ਤੁਸੀਂ ਸਿਆਸੀ ਲਿਹਾਜ਼ ਨਾਲ ਵੀ ਬਹੁਤ ਸਾਰੇ ਐਂਕਰਿੰਗ ਵੀ ਕੀਤੀ ਹੋਈ, ਇਹਦੇ ਨਾਲ ਤੁਹਾਡੇ ਜ਼ਮੀਨੀ ਪ੍ਰੋਗਰਾਮ ਵੀ ਨੇ, ਤੇ ਤੁਸੀਂ FM ਦੇ ਇਲਾਵਾ ਬੇਸ਼ੁਮਾਰ ਪ੍ਰੋਗਰਾਮਾਂ ਦੀ ਹੋਸਟਿੰਗ ਵਿੱਚ ਵੀ ਆਪਣਾ ਇੱਕ ਨਾਮ ਤੇ ਮਕਾਮ ਰੱਖਦੇ ਹੋ। ਤਜ਼ੀਆ ਨਿਗਾਰ ਵੀ ਹੋ ਤੁਸੀਂ, ਸਹਾਫ਼ੀ ਹੋ ਤੁਸੀਂ, ਰਿਪੋਰਟਰ ਹੋ ਮਾਸ਼ਾਅੱਲਾ ਤੁਸੀਂ ਨਾਲ ਨਾਲ, ਤੇ ਸਮਾਜੀ ਮੌਜੂਆਤ ਉੱਤੇ ਵੀ ਤੁਸੀਂ ਬਹੁਤ ਗਹਿਰੀ ਨਜ਼ਰ ਰੱਖਦੇ ਹੋ, ਆਪਣੀ ਕਮਿਊਨਿਟੀ ਦੇ ਮਸਾਇਲ ਉੱਤੇ ਵੀ ਤੁਹਾਡੀ ਗਹਿਰੀ ਨਜ਼ਰ ਹੁੰਦੀ ਹੈ। ਤੁਸੀਂ ਆਪਣੇ ਮਸਰੂਫ ਟਾਈਮ ਵਿੱਚ ਅੱਜ ਵੇਲਾ ਕੱਢਿਆ, ਮੈਂ ਤੁਹਾਡੀ ਬੜੀ ਸ਼ੁਕਰ ਗੁਜ਼ਾਰ ਹਾਂ। ਇਹਦੇ ਨਾਲ ਸਾਨੂੰ ਹੁਣੇ ਸਾਊਥ ਅਫਰੀਕਾ ਤੋਂ ਜੁਆਇਨ ਕਰਨਗੇ ਸ਼ਾਹਿਦ ਚੌਹਾਨ ਸਾਹਿਬ, ਜਿਹੜੇ ਮਾਰੂਫ ਸਹਾਫ਼ੀ ਨੇ, ਪਾਕਿਸਤਾਨੀ ਕਮਿਊਨਿਟੀ ਜਾਣੇ ਪਹਿਚਾਣੇ ਜਾਂਦੇ ਨੇ, ਤੇ ਬੁਨਿਆਦੀ ਤੌਰ ਤੇ ਮੁਖਤਲਿਫ TV ਚੈਨਲ ਦੇ ਨਾਲ ਰਿਪੋਰਟਿੰਗ ਦੇ ਹਵਾਲੇ ਨਾਲ ਵੀ ਮੁਨਸਲਿਕ ਨੇ। ਤੇ ਸਭ ਤੋਂ ਪਹਿਲੇ ਮੇਰਾ ਖਿਆਲ ਹੈ ਅਸੀਂ ਅਲੀ ਅਸਗਰ ਭਾਈ ਵੱਲ ਚੱਲਦੇ ਹਾਂ। ਅਲੀ ਅਸਗਰ ਭਾਈ, ਤੁਸੀਂ ਰਿਲੈਕਸ ਹੋ, ਆਰਾਮ ਨਾਲ ਬੈਠੇ ਹੋ, ਤਬੀਅਤ ਠੀਕ ਹੈ ਤੁਹਾਡੀ?
3: ਜੀ ਜੀ ਸ਼ੁਕਰ ਅਲਹਮਦੁਲਿਲਾ। ਐਵਾਂ ਤੁਸੀਂ
1: ਅੱਛਾ
3: ਸੁਣਾਓ, ਸਭ ਠੀਕ ਹੋ?
1: ਅਲਹਮਦੁਲਿਲਾ। ਮੈਂ ਦੱਸਦੀ ਚਲਾ ਕਿ 20-20 ਮਿੰਟ ਅਸੀਂ ਸਾਰੇ ਦੋਸਤਾਂ ਦੇਣੇ ਹੁੰਦੇ ਆ, ਤੇ ਇਹਦੇ ਵਿੱਚ ਤੁਸੀਂ ਬਿਲਕੁਲ ਆਰਾਮ ਨਾਲ ਰਿਲੈਕਸ ਹੋ ਕਰ, ਤੁਸੀਂ ਇਹ ਸੋਚਣਾ ਕਿ ਜਦੋਂ ਤੁਸੀਂ ਪੈਦਾ ਹੋ, ਇਹ ਸਵਾਲ ਸਾਰਿਆਂ ਦੇ ਲਈ ਹੈ, ਜਦੋਂ ਤੁਹਾਡੀ ਪੈਦਾਇਸ਼ ਹੋਈ ਉਸ ਲਈ ਘਰ ਦੇ ਹਾਲਾਤ ਕੈਸੇ ਸਨ, ਅੰਮੀ ਅੱਬਾ ਜੀ ਨੂੰ ਕੀ ਕਹਿੰਦੇ ਸੋ, ਉਹਨਾਂ ਦਾ ਰਵੱਈਆ ਕੈਸਾ ਸੀ, ਤੁਸੀਂ ਕਿਹੜੇ ਨੰਬਰ ਤੇ ਭੈਣ ਭਰਾਵਾਂ ਚ ਤੁਹਾਡਾ ਕਿਹੜਾ ਨੰਬਰ ਸੀ, ਲਾਡਲੇ ਸੋ, ਕਿਸ ਤਰ੍ਹਾਂ ਅਥਰੇ ਉਥਰੇ ਸੋ, ਜਾਂ ਫਿਰ ਹੋਰ ਜਾ। ਹਾਂ ਹੁਣੇ ਹੁਣੇ ਹੁਣੇ ਤੁਸੀਂ ਨਾ ਸਾਰੇ ਬਸ ਸਵਾਲ ਇੱਕ ਵਾਰੀ ਮੈਂ ਦੱਸ ਦਾਂਗੀ, ਤੇ ਫਿਰ ਤੁਸੀਂ ਨਾਲ ਤੁਸੀਂ ਨਾ ਇਸੇ ਹਵਾਲੇ ਨਾਲ ਆਪਣੀ ਖੁਦ ਬਖੁਦ ਆਪਣੀ ਕਹਾਣੀ ਤਰਤੀਬ ਦੇ ਕੇ, ਜੋ ਤੁਸੀਂ ਆਪਣੇ ਸਮਝੋ ਕਿ ਤੁਸੀਂ ਇੱਕ ਰੋ ਵਿੱਚ ਵਗੋਗੇ ਨਾ, ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਤੁਹਾਨੂੰ ਟੋਕਾਂ ਨਾ ਉੱਥੇ, ਉਹ ਬੜਾ ਮਜ਼ਾ ਆ ਰਿਹਾ ਹੁੰਦਾ, ਤੁਸੀਂ ਆਪਣੇ ਫਲੋ ਵਿੱਚ ਹੋਵੋਗੇ। ਤੇ ਇਹਦੇ ਇਲਾਵਾ ਅੰਮੀ ਅੱਬਾ ਜੀ ਦੇ ਨਾਲ ਤੁਹਾਡਾ ਰਵੱਈਆ ਕੈਸਾ ਸੀ, ਭੈਣਾਂ ਭਰਾਵਾਂ ਦੇ ਆਪਸ ਵਿੱਚ ਦੋਸਤੀ ਸੀ ਨਹੀਂ ਸੀ, ਕਿਉਂਕਿ ਸਾਰੇ ਛੋਟਾ ਜਿਹਾ ਬੱਚਾ ਨਾ, ਇੱਕ ਇੱਕ ਸਮਝ ਪੈਦਾ ਹੋਣ ਤੋਂ ਲੈ ਕੇ ਯਾਦਾਸ਼ਤ, ਤੁਸੀਂ 2-3 ਸਾਲ 4 ਸਾਲ ਦੀ ਉਮਰ ਸ਼ਾਇਦ ਤੁਹਾਨੂੰ ਯਾਦ ਰਹਿਣਾ ਸ਼ੁਰੂ ਹੋਏ ਜਦੋਂ। ਇਹਦੇ ਇਲਾਵਾ ਸਕੂਲ ਕਿਸ ਤਰ੍ਹਾਂ ਗਏ, ਧਰੁਕ ਕੇ ਖੜੇ ਗਏ ਕਿ ਸ਼ੌਕ ਸ਼ੌਕ ਨਾਲ ਗਏ, ਕੈਸੇ ਸੋ, ਘਰ ਚ ਕੋਈ ਪਿਟਾਈ ਸ਼ਟਾਈ ਹੁੰਦੀ ਸੀ ਕਿ ਬੜੇ ਲਾਡਲੇ ਬੱਚੇ ਸੋ ਜਾਂ ਬੜੇ ਅਥਰੇ ਬੱਚੇ ਸੋ। ਇਹਦੇ ਇਲਾਵਾ ਅੰਮੀ ਜੀ ਸਵੇਰੇ ਨਾਸ਼ਤੇ ਕੀ ਬਣਾ ਕੇ ਦਿੰਦੇ ਸਨ, ਟਿਫਨ ਵਿੱਚ ਕੀ ਲੈ ਕੇ ਜਾਂਦੇ ਸੋ, ਸਕੂਲ ਕਿੰਨਾ ਦੂਰ ਸੀ, ਦੂਰ ਕਿੰਨਾ ਸੀ ਸਕੂਲ, ਤੇ ਤੁਸੀਂ ਆਉਣ ਜਾਣ ਵੇਲੇ ਕਿਸ ਤਰ੍ਹਾਂ ਜਾਂਦੇ ਸੋ, ਕੋਈ ਰਿਕਸ਼ਾ ਟੈਕਸੀ ਸੀ, ਪੈਦਲ ਇੱਕ ਦੂਸਰੇ ਦੇ ਗਲੇ ਚ ਬਾਹਾਂ ਪਾ ਕੇ ਦੋਸਤ ਸੰਗੀ ਯਾਰ ਟੁਰ ਕੇ ਜਾਂਦੇ ਸਨ, ਤੇ ਉਹ ਸਾਰੇ ਨਜ਼ਾਰੇ ਯਾਦ ਕਰਨਗੇ। ਸਭ ਤੋਂ ਪਹਿਲੇ ਮਹਿਮਾਨ ਸਾਡੇ ਤਸ਼ਰੀਫ ਲਿਆਉਂਦੇ ਨੇ ਅਲੀ ਅਸਗਰ ਸਾਹਿਬ ਰਾਵਲਪਿੰਡੀ ਪਾਕਿਸਤਾਨ ਤੋਂ।
0: ਖੁਸ਼ਾਮਦੀਦ, ਖੁਸ਼ਾਮਦੀਦ ਜੀ,
3: ਬਹੁਤ ਨਵਾਜ਼ਿਸ਼ ਆਪਨੇ ਇੰਟਰੋਡਕਸ਼ਨ ਮੇਰਾ ਕਰਾਇਆ। ਅਸਲ ਮੈਂ ਮੇਰੇ ਸੇ ਬੜੀ ਜੋ ਨਾ ਮੇਰੀ ਇੱਕ ਬਹਿਣ ਸੀ,
1: ਪੰਜਾਬੀ ਚਾ ਜੋ ਅਲੀ ਵੀ, ਪੰਜਾਬੀ ਚਾ ਜੋ, ਪੰਜਾਬੀ ਚਾ ਜੋ, ਪੁਰਵਾਰੀ ਚਾ ਜੋ,
3: ਦੋ ਦੋ
1: ਤਿੰਨ ਕੋਈ ਚਾ ਜੋ, ਪੰਜਾਬੀ ਚਾਓ।
3: ਅੱਛਾ, ਮੈਂ ਅਰਜ਼ ਕਰ ਰਿਹਾ। ਅੱਛਾ, ਮੇਰੀ ਤੂੰ ਮੇਰੀ ਬੜੀ ਭੈਣ ਸੀ ਇੱਕ, ਉਸ ਤੋਂ ਬਾਅਦ ਦੂਸਰੇ ਨੰਬਰ ਤੇ ਮੈਂ ਸੀ। ਔਰ ਮੈਂ ਇਸ ਤਰ੍ਹਾਂ ਕਿ ਸਕੂਲ ਮੇਰਾ ਇਸ ਤਰ੍ਹਾਂ ਸੀ ਕਿ ਦਰਵਾਜ਼ਾ ਖੋਲਦੇ ਹੋ ਨਾ ਆਪਣੇ ਹਵੇਲੀ ਦਾ, ਸਾਹਮਣੇ ਸਕੂਲ ਨਜ਼ਰ ਆਉਂਦਾ ਸੀ ਸਾਡਾ।
1: ਅੱਛਾ,
3: ਕੋਈ ਹਾਰਡਲੀ ਕੋਈ, ਬਸ ਇਹ ਸਮਝੋ ਕਿ ਕੋਈ 400 ਫੁੱਟ ਨੇ ਫਾਸਲੇ ਤੇ ਸੀ।
1: ਵਾਹ ਜੀ ਵਾਹ,
3: ਉਸਲੇ ਆਬਾਦੀ ਨਹੀਂ ਸੀ ਇਤਨੀ, ਤੇ ਸਾਹਮਣੇ ਕਰਕੇ ਸਕੂਲ ਹੁੰਦਾ ਸੀ, ਘਰ ਕਰੀਬ ਰਹਿ, ਲੇਕਿਨ ਘਰ ਸਾਡੇ ਨੇ ਦਰਵਾਜ਼ਾ ਖੋਲ੍ਹੋ ਨਾ ਤਾਂ ਦੂਰ ਕੋਈ 400 ਫੁੱਟ ਨੇ ਫਾਸਲੇ ਤੇ ਸਾਡਾ ਸਕੂਲ ਤੇ।
1: ਅੱਛਾ
3: ਉੱਥੇ
1: ਉਸੇ
3: ਜਾਂਦੇ
1: ਜਗ੍ਹਾ ਵੀ
3: ਸਾਂ
1: ਖਾਲੀ ਖਾਲੀ ਆਉਂਦੀ ਸੀ ਨਾ,
3: ਤੇ ਬਾਕੀ
1: ਮੈਦਾਨ ਮੈਦਾਨ ਕੋਈ ਕੋਈ ਘਰ ਬਣਿਆ ਹੁੰਦਾ ਸੀ। ਹਾਂ ਜੀ ਜੀ ਅਲੀ ਬਾਈ ਜਾਰੀ ਰੱਖੋ ਗੱਲ ਜੀ। ਅਲੀ ਅਸਗਰ ਸਾਹਿਬ ਗੱਲਬਾਤ ਜਾਰੀ ਰੱਖੋ ਤੁਸੀਂ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ?
3: ਜੀ ਜੀ ਆ ਰਹੀ ਹੈ,
1: ਹਾਂਜੀ ਤੁਸੀਂ ਗੁਫ਼ਤਗੂ ਜਾਰੀ
3: ਆ
1: ਰੱਖੋ,
3: ਰਹੀ ਹੈ
1: ਤੁਹਾਡਾ ਕੈਮਰਾ ਬੰਦ
3: ਤੁਹਾਨੂੰ
1: ਹੋ
3: ਆ
1: ਗਿਆ
3: ਰਹੀ ਹੈ ਮੇਰੀ? ਕੋਈ ਨਹੀਂ
1: ਜੀ, ਤੁਹਾਡੀ ਆਵਾਜ਼ ਹੁਣ ਆਈ, ਕੈਮਰਾ ਬੰਦ ਹੋ ਗਿਆ, ਕੈਮਰਾ
3: ਹੈਲੋ।
1: ਖੋਲ ਦੋ ਆਪਣਾ।
3: ਅੱਛਾ ਕੈਮਰਾ ਨਹੀਂ ਖੁੱਲਾ।
1: ਹਾਂ ਸਾਹਮਣੇ ਦੇਖੋ, ਸਾਹਮਣੇ ਸਕਰੀਨ ਤੇ ਉਂਗਲੀ
3: ਅੱਛਾ
1: ਲਗਾਓ ਕੈਮਰੇ ਵਾਲੇ ਨਿਸ਼ਾਨ ਤੇ
3: ਮੈਂ
1: ਜਿੱਥੇ ਸਟਾਪ ਲਿਖਿਆ ਹੈ। ਹਾਂ ਆ ਗਈ ਆ ਗਈ।
3: ਨਹੀਂ ਮੈਂ ਅਰਜ਼ ਕਰ ਰਿਹਾ ਸੀ ਨਾ, ਹਾਂ ਮੈਂ ਇਹ ਕਹਿ ਰਿਹਾ ਸੀ ਕਿ ਮੇਰਾ ਚਾਰ ਫਾਸਲੇ ਤੇ ਮੇਰਾ ਸਕੂਲ ਸੀ, ਤੇ ਜਿਸ ਤਰ੍ਹਾਂ ਹੋਰ ਬੱਚੇ ਵੀ ਇਸੇ ਤਰ੍ਹਾਂ ਆਉਂਦੇ ਨਾ, ਸ਼ੁਰੂ ਸ਼ੁਰੂ ਸਕੂਲ ਨੂੰ ਇੱਟਾਂ ਲਗਾਓ ਨਹੀਂ ਹੁੰਦੇ, ਠੀਕ ਹੈ ਨਾ?
1: ਜੀ
3: ਤਾਂ
1: ਜੀ
3: ਮੇਰੀ ਜਨਾਬ ਲਈ ਵਾਲਦ ਸਾਹਿਬ ਜਾਂਦੇ ਸਨ ਕੰਮ ਤੇ, ਤੇ ਮੈਂ ਅਗਰ ਨਾ ਜਾਵਾਂ ਤਾਂ ਮੇਰੀ ਮਾਂ 21 ਦਫਾ ਕਹਿਣੀ ਸੀ ਕਿ ਮੈਂ ਇਹ ਬੁਲਾਉਂਦੀਆਂ ਸਕੂਲ ਮਾਸਟਰ ਨੂੰ, ਆਪੇ ਬੱਚੇ ਭੇਜਣਗੇ ਉਠਾ ਲੈਣਗੇ, ਆਪੇ ਟੁੱਟ ਜਾਣੇ ਇਸ ਬਾਰੇ ਤੇ ਜ਼ਿੰਦਗੀ ਨਹੀਂ ਵੇਜਾ ਤੂੰ ਨਾ, ਤਾਂ ਫਿਰ ਸਹੀ ਕਰਕੇ ਉੱਥੇ ਪੜ੍ਹਦੇ ਸਾਂ।
1: ਅੱਛਾ
3: ਇਸ ਲਿਹਾਜ਼ ਨਾਲ ਮੇਰਾ ਸਕੂਲ ਦਾ ਮਸਲਾ ਇਸ ਪਰ ਨਹੀਂ ਸੀ ਕਿ ਮੇਰੇ ਕਰਨੇ ਕੋਲ ਸੀ ਸਕੂਲ, ਠੀਕ
1: ਸਹੀ
3: ਹੈ ਨਾ ਜੀ? ਅੱਗੋਂ ਉੱਥੇ ਜਾ ਕੇ ਸਾਡੇ ਮਾਸਟਰ ਸਾਹਿਬ ਜਿਹੜੇ ਨਾ ਉਹ ਬੜੇ ਅੱਛੇ ਸਨ, ਤੇ ਮੈਂ ਸਕੂਲ ਵਿੱਚ ਕੋਈ ਮਸਲਾ ਨਹੀਂ ਹੋਇਆ, ਹੁੰਦਾ ਨਾ
1: ਅੱਛਾ
3: ਮਸਲੇ ਮਸਾਇਲ, ਮੈਂ
1: ਹਾਂ
3: ਸਕੂਲ ਵਿੱਚ ਕੋਈ ਮਸਲਾ ਨਹੀਂ ਹੋਇਆ, ਬਲਕਿ ਇਸ ਤਰ੍ਹਾਂ ਸਮਝੋ ਕਿ ਤੁਸੀਂ ਸਕੂਲ ਵਿੱਚ ਮੈਂ ਠੀਕ ਸਾਂ, ਬਲਕਿ ਜਿਹੜੇ 7th ਕਲਾਸ ਵਿੱਚ ਪਹੁੰਚੇ ਨਾ,
1: ਹਾਂਜੀ
3: ਤੇ ਉਸ ਲਈ ਮੈਂ ਦੇਖਿਆ ਜਵਾਬ ਦੀ ਕਿ ਮੇਰੀ ਪੂਰੀ ਕਲਾਸ ਮੈਥ ਚ ਫੇਲ ਸੀ, ਇੱਕ ਮੈਂ ਪਾਸ ਸੀ, ਉਹ ਵੀ 33 ਨੰਬਰ ਤੇ।
1: ਵਾਹ ਵਾਹ ਵਾਹ,
3: ਇਸ ਤਰ੍ਹਾਂ ਵੀ ਐਸਾ ਮੌਕਾ ਆਇਆ। ਲੇਕਿਨ ਇਹ ਕਿ ਬਚਪਨ ਚੋਂ ਇੱਕ ਤੇ ਅਸੀਂ ਖੇਲਾਂ ਛੇਲਾਂ, ਉਸ ਵਕਤ ਦੀਆਂ ਖੇਲਾਂ ਵੀ ਮੁਨਫਰਿਦ ਸਨ, ਗੁੱਲੀ ਡੰਡਾ ਹੁੰਦਾ ਸੀ, ਪਤਾ ਨਹੀਂ ਤੁਸੀਂ ਜਾਣਦੇ ਹੋ ਕਿ
1: ਜੀ
3: ਨਹੀਂ,
1: ਜੀ ਜੀ
3: ਇੱਕ
1: ਬਿਲਕੁਲ
3: ਗੁੱਲੀ ਡੰਡਾ ਉਸ ਨਹੀਂ, ਇੱਕ ਲਾਟੂ ਹੁੰਦੇ ਸਨ ਲਾਟੂ, ਉਸ ਨੂੰ ਜਨਾਬ ਦੀ ਚਲਾਉਂਦੇ ਸਨ ਲਾਟੂ ਵੀ, ਇੱਕ ਹੁੰਦਾ ਸੀ ਉਹ ਜਿਹੜੇ ਬੰਟੇ ਖੇਡਣੇ, ਜਿਸ ਤਰ੍ਹਾਂ ਗੋਲੀਆਂ ਨਹੀਂ ਖੇਡਦੇ ਬੰਟੇ,
1: ਅੱਛਾ ਅਲੀ ਭਾਈ
3: ਇਹ ਵੀ ਸਾਡੇ ਦੌਰ ਵਿੱਚ
1: ਇਹ ਤੁਸੀਂ ਨਾ ਕਿਹੜੇ ਸਾਲ ਦਾ ਜ਼ਿਕਰ ਕਰ ਰਹੇ ਹੋ ਤਾਂ ਕਿ ਸੁਣਨ ਵਾਲਿਆਂ ਨੂੰ ਪਤਾ ਚੱਲੇ ਕਿਹੜੇ ਸਾਲ ਦੀ ਕਹਾਣੀ ਸੁਣਾ ਰਹੇ ਨੇ।
3: ਮੈਂ ਤੁਹਾਨੂੰ ਇਹ ਦੱਸ ਰਿਹਾ ਨਾ, ਮੈਂ ਇਹ ਦੱਸ ਰਿਹਾ ਕਿ ਮੈਂ ਜਿਸ ਵਕਤ ਇਹ ਸਮਝੋ ਕਿ 6-5-6 ਸਾਲ ਨਾ ਸੀ, ਉਸਨੇ ਸ਼ੁਰੂ ਕਰ ਦਿੱਤੇ ਸਨ।
1: ਨਹੀਂ ਕਿਹੜੇ ਕਿਹੜੇ ਸ਼ਹਿਰ ਦੀ ਗੱਲ ਕਰ ਰਹੇ ਹੋ ਤੇ ਕਿਹੜੇ ਸਾਲ ਦੀ ਗੱਲ ਕਰ ਰਹੇ ਹੋ, ਕਿਹੜੇ ਸ਼ਹਿਰ ਦੇ ਵਿੱਚ ਤੁਹਾਡੀ ਪੈਦਾਇਸ਼ ਹੋਈ?
3: ਮੈਡਮ ਜੀ ਹੁਣ ਦੇਖੋ ਨਾ, ਅੱਜ ਤੁਸੀਂ ਅੱਜ ਦੇਖੋ ਸਾਡੀ ਉਮਰ ਹੈ ਫਰਜ਼ ਕਰੋ 68-70 ਸਾਲ, ਤੇ ਮੈਂ ਜਿਹੜੀ ਗੱਲ ਕਰ ਰਿਹਾ ਇਹ ਕਰ ਰਿਹਾ 5 ਸਾਲ ਨੀ, ਜਿਹੜੇ ਮੇਰੀ 5 ਸਾਲ ਉਮਰ ਸੀ,
1: ਯਾਨੀ
3: ਠੀਕ ਹੈ ਨਾ?
1: 50-55 ਦੇ ਜ਼ਮਾਨੇ ਦੀ ਗੱਲ ਕਰ ਰਹੇ ਹੋ, 50-55 ਦਾ ਦੌਰ ਤੁਸੀਂ ਦਿਖਾ ਰਹੇ ਹੋ, ਇਸ ਲਈ ਜਿਹੜੇ ਦੋਸਤ ਸੁਣਨਗੇ।
3: ਤੁਸੀਂ ਸਮਝੋ ਕਿ ਮੈਂ 60 ਦਹਾਈ ਨੀ ਗੱਲ ਕਰ ਰਿਹਾ,
1: ਠੀਕ ਹੋ ਗਿਆ ਠੀਕ ਹੋ ਗਿਆ,
3: 60 ਦਹਾਈ ਨੀ ਗੱਲ ਕਰ ਰਿਹਾ, 60
1: ਕਿ ਉਹ ਜ਼ਮਾਨਾ ਤੁਸੀਂ ਯਾਦ ਕਰ ਰਹੇ ਹੋ, ਕਿਉਂਕਿ
3: ਠੀਕ ਹੈ
1: ਹਰ
3: ਨਾ?
1: 5 ਸਾਲ ਬਾਅਦ ਥੋੜਾ
3: ਹਾਂ
1: ਤਬਦੀਲੀ ਆ ਜਾਂਦੀ ਹੈ ਨਾ ਟਾਈਮ ਦੇ ਵਿੱਚ। ਹਾਂਜੀ
3: ਹਾਂ, ਤੇ ਉਹ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਅਸੀਂ ਖੇਡਣੇ ਸਾਂ, ਔਰ ਮਜ਼ੇ ਦੀ ਗੱਲ ਤੁਹਾਨੂੰ ਦੱਸਾਂ ਕਿ ਮੈਂ ਬੰਟੇ ਜਿਹੜੇ ਨਾ ਬੰਟੇ, ਇਸ ਚ ਮੈਂ ਬੜਾ ਜ਼ਬਰਦਸਤ ਸੀ ਖਿਲਾੜੀ ਸੀ, ਇਸ ਲਿਹਾਜ਼ ਨਾਲ ਕਿ ਮੈਂ ਉਹ ਘਿਓ ਨਾ ਤੇ ਡਾਲਡੇ ਦੇ ਡੱਬੇ ਹੁੰਦੇ ਸਨ, ਡਾਲਡੇ ਨੇ 5 ਕਿਲੋ ਦੇ, ਤੇ ਮੈਂ ਉਹ ਰੱਖੇ ਸਨ, ਉਹ ਮੇਰੇ ਕੋਲ ਬਹੁਤ ਜ਼ਿਆਦਾ ਭਰ ਜਲਾਦੇ ਹੁੰਦਾ ਸੀ, ਪੋਣਾ ਹੁੰਦਾ ਸੀ 5 ਕਿਲੋ ਦਾ, ਤੇ ਮੇਰੇ ਕੋਲ ਲੋਕ ਆਉਂਦੇ ਸਨ ਘਰ, ਸ਼ੌਕ ਸੀ ਨਾ। ਤੇ ਫਿਰ ਇੱਕ ਸਿਰਲਾ ਇੱਕ ਨਈ ਖੇਲ ਆਈ ਸੀ ਲਾਟੂ,
1: ਅੱਛਾ
3: ਫਿਰ ਲਾਟੂ ਆਏ ਉਹ ਖੇਲਣੇ ਰਿਹਾ, ਤੇ ਜਿਹੜੀ ਹੁੰਦੀ ਸੀ ਨਾ ਗੁੱਲੀ ਡੰਡਾ, ਇਹ ਤਾਂ ਬਹੁਤ ਉਸਲੇ ਕਿਉਂਕਿ ਖੁੱਲੀ ਜਗ੍ਹਾ ਹੁੰਦੇ ਸਨ, ਅਸਾਂ ਨੇ ਘਰ ਨੂੰ ਖੁੱਲੀ ਜਗ੍ਹਾ ਹੁੰਦਾ ਸੀ, ਤੇ ਬੜਾ ਉਹ ਲੁਤਫ ਆਉਂਦਾ ਸੀ, ਠੀਕ ਹੈ ਨਾ? ਇਸ ਤਰ੍ਹਾਂ ਅਸੀਂ ਉਹ ਆਪਣੇ ਦੌਰ ਵਿੱਚ ਸ਼ੌਕਾਂ ਬੜੀਆਂ ਪੂਰੀਆਂ ਕੀਤੀਆਂ ਜੀ, ਔਰ ਠੀਕ ਰਹੇ ਹਾਂ, ਮਤਲਬ ਫਸਟ ਕਲਾਸ ਹੀ, ਐਸਾ ਨਹੀਂ ਹੈ। ਲੇਕਿਨ ਅਸੀਂ ਕਦੇ ਸਿਰਫ ਖੌਫ ਆਉਂਦਾ ਸੀ ਮੇਰੇ ਵਾਲਦ ਸਾਹਿਬ ਨੂੰ,
1: ਬਸ ਉਹਨਾਂ ਨੇ ਕੀ ਕਹਿੰਦੇ ਸੋ ਅਲੀ ਭਾਈ, ਮੇਰੀ ਆਵਾਜ਼ ਆ ਰਹੀ ਹੈ? ਤੁਸੀਂ ਆਪਣੀ ਅੰਮੀ ਨੂੰ ਕੀ ਕਹਿੰਦੇ ਸੋ?
3: ਅਸੀਂ ਅੰਮੀ ਨੂੰ ਅਸੀਂ ਕਹਿੰਦੇ ਸਾਂ ਬੇਜੀ,
1: ਬੇਜੀ
3: ਅੰਮੀ ਨੂੰ ਅਸੀਂ ਬੇਜੀ ਕਹਿੰਦੇ ਸਾਂ, ਤੇ ਸਾਡੀ ਬੇਜੀ ਜਿਹੜਾ ਨਾ ਸਭ ਤੋਂ ਜ਼ਿਆਦਾ ਮੈਨੂੰ ਪਿਆਰ ਕਰਦੀ ਸੀ, ਬਹੁਤ ਪਿਆਰ ਕਰਦੀ ਸੀ ਮੇਰੀ ਅੰਮੀ, ਅੱਲਾ ਕਰੋੜ ਕਰੋੜ ਜਨਮ ਦੇ, ਔਰ ਆਖਰ ਤੱਕ ਮਰਨੇ ਤੱਕ ਵੀ ਨਾ ਉਹ ਮੇਰੀ ਵਾਲਦਾ ਮੇਰੇ ਨਾਲ ਇੰਤਹਾ ਨਾਲ ਪਿਆਰ ਕਰਦੀ ਸੀ ਔਰ ਸਾਰਿਆਂ ਨੂੰ ਪਤਾ ਹੈ, ਮੇਰੇ ਭੈਣਾਂ ਭਾਈਆਂ ਨੂੰ ਪਤਾ ਹੈ, ਮੇਰੇ ਰਿਸ਼ਤੇਦਾਰਾਂ ਨੂੰ ਪਤਾ ਹੈ, ਮੇਰੇ ਆਲੇ ਮੱਲਾ ਨੂੰ ਵੀ ਪਤਾ ਹੈ ਕਿ ਮੇਰੀ ਮਾਂ ਔਰ ਮੇਰੇ ਬਾਪ ਮੇਰੇ ਨਾਲ ਬਹੁਤ ਪਿਆਰ ਕਰਦੇ ਸਨ।
1: ਅੱਛਾ ਤੇ ਇਹ ਦੱਸੋ ਨਾ
3: ਤੇ ਭੈਣਾਂ ਤਾਂ ਖੈਰ ਵੈਸੇ ਪਿਆਰ ਕਰਦੀਆਂ ਭਾਈਆਂ ਨਾਲ,
1: ਬਾਕੀ ਭੈਣ ਭਰਾ ਨਹੀਂ ਜੈਲਸ ਹੁੰਦੇ ਸਨ ਕਿ ਵੀ ਇਹ ਬਹੁਤਾ ਲਾਡਲਾ ਹੈ, ਜਨੂ ਨਾਲ ਪਿਆਰ ਕਰਦੇ, ਅੰਮੀ ਜੀ ਇਹਨੂੰ ਅਬੇ ਜੀ ਜ਼ਿਆਦਾ ਪਿਆਰ ਕਰਦੇ।
3: ਨਹੀਂ ਜੈਲਸੀ ਵਾਲਾ ਕੋਈ ਐਸਾ ਨਹੀਂ ਸੀ, ਸਾਰੇ ਸਾਡੇ ਭੈਣ ਭਾਈ ਜਿਹੜੇ ਨਾ ਠੀਕ ਰਹਿੰਦੇ ਸਨ, ਕੋਈ ਜੈਲਸੀ ਨਾ ਅਨਸਰ ਹੈ ਹੀ ਨਹੀਂ ਸੀ ਉਹਨਾਂ ਚ।
1: ਅੱਛਾ ਤੇ ਨਾਸ਼ਤੇ ਚ ਕੀ ਬਣਾਉਂਦੇ ਸਨ ਬੇ ਜੀ?
3: ਅੰਮੀ ਜੀ ਜ਼ਿਆਦਾਤਰ ਮੈਨੂੰ ਨਾਸ਼ਤੇ ਜਿਹੜਾ ਅੰਡਾ ਦਿੰਦੇ ਸਨ, ਅੰਡਾ, ਕਿਉਂਕਿ ਅੰਡਾ ਮੇਰੀ ਫੇਵਰੇਟ ਹੁੰਦੀ ਸੀ, ਕਿਸੇ ਲਈ ਭੁੰਨ ਕੇ ਦੇਣ, ਕਿਸੇ ਲਈ ਉਹ ਆਮਲੇਟ ਬਣਾ ਦੇਣ, ਕਿਸੇ ਲਈ ਅਸੀਂ ਉਬਾਲ ਕੇ ਮਤਲਬ ਕੇ ਦੇਣ, ਮਤਲਬ ਅੰਡਾ ਜਿਹੜਾ ਮੇਰਾ ਫੇਵਰੇਟ ਹੁੰਦਾ ਸੀ।
1: ਅੰਡਾ ਪਰਾਠਾ, ਅੰਡਾ ਪਰਾਠਾ ਯਾਨੀ ਉਸ ਵੇਲੇ ਦਾ ਨਾਸ਼ਤਾ ਸੀ ਤੁਹਾਡਾ ਖਿਆਲ ਹੈ ਕਿ ਮਸ਼ਹੂਰ ਨਾਸ਼ਤਾ ਉਸ ਵੇਲੇ ਅੰਡਾ ਪਰਾਠਾ ਜ਼ਿਆਦਾ ਘਰਾਂ 'ਚ ਬਣਦਾ ਸੀ ਜੀ?
3: ਮੈਡਮ ਇਸ ਤਰ੍ਹਾਂ ਕਿ ਕੋਈ ਸਾਨੂੰ ਮਤਲਬ ਕਿ ਇੱਕ ਨਾ ਮੈਂ ਤੁਹਾਨੂੰ ਦੱਸਿਆ ਨਾ ਕਿ ਸਾਡੇ ਅਹਿਲੇ ਮੱਲਾ ਜਿਹੜਾ ਨਾ ਅਹਿਲੇ ਮੱਲਾ ਉਹ ਵੀ ਸਾਡੇ ਨਾਲ ਪਿਆਰ ਕਰਦੇ ਸਨ, ਕੋਈ ਐਸੀ ਮੁਖਾਲਫਤ ਨਾ ਕਿ ਅਨਸਰ ਕਿਸੇ ਜਗ੍ਹਾ ਨਹੀਂ ਸੀ, ਅੱਲਾ ਦਾ ਇਹ ਫਜ਼ਲ ਰਿਹਾ ਕਿ ਕੋਈ ਐਸੀ ਨਹੀਂ ਹੁੰਦਾ ਸੀ। ਔਰ ਮੇਰੀ ਖਾਲਾ ਜੀ ਲਿਆਉਂਦੀਆਂ ਸਨ ਨਾ ਉਹ ਤੇ ਬਹੁਤ ਹੀ ਮੇਰੇ ਨਾਲ ਪਿਆਰ ਕਰਦੀਆਂ ਸਨ, ਮੇਰੀਆਂ ਖਾਲਾ ਮਾਖਾਲਾ, ਮੇਰੀਆਂ ਤਿੰਨ ਖਾਲਾ ਸਨ ਜੀ, ਮੇਰੀ ਵਾਲਦਾ ਜੀ ਤਿੰਨ ਭੈਣਾਂ ਸਨ, ਕਿ ਅਸੀਂ ਵੀ ਖਾਲਾ ਨੇ ਘਰ ਜਾਂਦੇ ਸਨ ਬੜੇ ਖੁਸ਼ ਹੁੰਦੇ ਸਾਂ, ਔਰ ਸਾਡੀ ਨਾਨੀ ਨਾਨਾ ਬਹੁਤ ਖੁਸ਼ ਹੁੰਦੇ ਸਾਂ ਅਸੀਂ, ਹਾਲਾਂਕਿ ਨਾਨੀ ਨਾਨੇ ਘਰ ਬਹੁਤ ਘੱਟ ਜਾਂਦੇ ਸਾਂ, ਲੇਕਿਨ ਉਹ ਬਹੁਤ ਪਿਆਰ ਕਰਦੇ ਸਨ ਕਿਉਂਕਿ ਦਿਹਾਤ ਹੀ ਸੀ ਨਾ, ਅਸੀਂ ਹਾਂ ਸ਼ਹਿਰਾਂ ਨਾਲ ਰਹਿਣ ਵਾਲੇ, ਸਾਡੇ ਕੋਲੋਂ ਮਤਲਬ ਕਿ 300 ਫੁੱਟ ਤੇ ਸਾਡੇ ਕੋਲ
1: ਮੇਨ ਰੋਡ
3: ਕਰੀਬ ਸਾਡੇ ਪਿਸ਼ਾਵਰ ਰੋਡ ਸਾਡੇ ਕੋਲ ਹੈ।
1: ਅੱਛਾ ਅੱਛਾ ਯਾਨੀ ਉਸ ਲਈ ਉਸ ਨੂੰ ਕਹਿੰਦੇ ਸਰ ਚੂੜ ਵਾਲਾ ਇਲਾਕਾ, ਚੂੜ ਵਾਲਾ
3: ਇਲਾਕਾ ਜੀ,
1: ਚੂੜ ਵਾਲਾ ਇਲਾਕਾ, ਚੂੜ ਕਹਿੰਦੇ ਸਰ ਨਾ ਉਸ ਲਈ ਜ਼ਮਾਨੇ ਨੂੰ।
3: ਹਾਂ ਇਹ ਇਲਾਕਾ ਕਹਿੰਦੇ ਵੈਸਟੇ ਦੇ, ਹਾਂ ਜੀ ਵੈਸਟੇ ਦੇ ਆਪੋਜ਼ਿਟ ਹੈ ਚੂੜ ਅੜਪਾਲ, ਇੱਕ ਬੰਦਾ ਸੀ ਚੂੜ ਅੜਪਾਲ ਹੈ, ਉਹ ਮੁਸਲਮ ਸੀ, ਉਸ ਦਾ ਨਾਂ ਸੀ ਉਸ ਬੰਦੇ ਦਾ,
1: ਹਾਂ
3: ਉਸ ਦੇ ਨਾਂ ਤੇ ਰੱਖਿਆ ਗਿਆ,
1: ਮਸ਼ਹੂਰ ਸੀ ਉਸ ਵੇਲੇ ਤੇ, ਬਿਲਕੁਲ ਜੰਗਲ ਸੀ ਜਾਂ ਖਾਲੀ ਖਾਲਾ ਇਲਾਕਾ ਸੀ। ਤੇ ਤੁਸੀਂ ਇਹ ਮੈਨੂੰ ਦੱਸੋ ਕਿ ਉਸ ਜ਼ਮਾਨੇ ਵਿੱਚ ਫਿਰ ਤੁਸੀਂ ਸਕੂਲ ਦੇ ਟਿਫਨ ਨਹੀਂ ਲੈ ਕੇ ਜਾਂਦੇ ਸੋ, ਤੁਹਾਡਾ ਸਕੂਲ ਤੇ ਨੇੜੇ ਸੀ, ਤੁਸੀਂ ਤੇ ਅੱਧੀ ਛੁੱਟੀ ਵੇਲੇ ਘਰ ਆ ਜਾਂਦੇ ਹੋਵੋਗੇ, ਤੇ ਫਿਰ ਕੋਈ ਅੱਧੀ ਛੁੱਟੀ ਵੇਲੇ ਅੰਮੀ ਜੀ ਵੈਸੇ ਖਰਚੀ ਖੁਰਚੀ ਦਿੰਦੇ ਸਨ ਕੋਈ ਸਕੂਲ ਤੇ, ਬਾਹਰ ਰੇੜੀਆਂ ਸ਼ੇੜੀਆਂ ਲੱਗਦੀਆਂ ਸਨ, ਕੋਈ ਗੋਲ ਗੱਪੇ, ਕੋਈ ਚਾਟਾਂ ਛਾਟਾਂ ਕੋਈ ਲੱਗਦੀਆਂ ਸਨ ਕਿ ਉਸ ਵੇਲੇ
3: ਰਿਵਾਜ਼ ਰਿਵਾਜ਼ ਨਹੀਂ ਸੀ ਉਸ ਵੇਲੇ? ਇੱਕ ਔਰਤ ਜਿਹੜੀ ਹੈ ਨਾ ਬੇਵਾ ਸੀ, ਅੱਲਾ ਉਸਨੂੰ ਇਮਾਨ ਨਸੀਬ ਕਰੇ, ਬਹੁਤ ਅੱਛੇ, ਉਹ ਚਟਪਟੇ ਕਰਕੇ ਲਾਉਂਦੀ ਸੀ, ਉਸੇ ਇੱਕ ਪੈਸੇ ਦਾ ਮਿਲਦਾ ਸੀ ਚਟਪਟਾ ਜਿਹਾ ਨਾ, ਉਹ ਲੱਗਦਾ ਸੀ ਕਿ ਹੈ ਨਿਮਕੀਨ ਸੀ ਬੜਾ ਅੱਛਾ ਤਰੀਕੇ ਨਾਲ, ਲੇਕਿਨ ਉਹ ਇਹ ਸਮਝ ਲਓ ਤੁਸੀਂ ਕਿ ਜਿਸ ਤਰ੍ਹਾਂ ਕੋਈ ਖਮੀਰਾ ਆਟਾ ਨੀ, ਖਮੀਰੇ ਆਟੇ ਨੂੰ ਬਣਾਉਂਦੀ ਸੀ, ਤਲ ਕੇ ਨਾ ਲੈ ਕੇ ਆਉਂਦੀ ਸੀ।
1: ਅੱਛਾ
3: ਅੱਛਾ ਉਹ ਜ਼ਿਆਦਾਤਰ ਚੱਲਦਾ ਸੀ, ਬਾਕੀ ਕਾਲਜ ਮੁਖਤਲਿਫ ਚੀਜ਼ਾਂ ਅਗਰ ਪੱਕੀਆਂ ਹੋਣ ਕੋਈ, ਤੇ ਵੈਸੇ ਜ਼ਿਆਦਾਤਰ ਜਿਹੜਾ ਨਾ ਉਹ ਜਿਸੇ ਮਹਿਮਾਨ ਆਉਂਦੇ ਨਾ ਉਸ ਲਈ ਡਿਸ਼ਾਂ ਸ਼ਿਸ਼ਾਂ ਕੁਛ ਜ਼ਿਆਦਾ ਪੱਕਦੀਆਂ ਨੇ, ਫਾਇਦਾ ਹੋ ਜਾਂਦਾ ਸੀ ਕਿ ਮਹਿਮਾਨ ਆਏ ਨੇ ਸਰ।
1: ਅੱਛਾ ਭਰੀਆਂ ਫਟੀਆਂ ਹੋਈਆਂ ਨੇ ਤੇ ਰੱਖਣ ਦੀ ਜਗ੍ਹਾ ਕੋਈ ਨੀ ਵਾਲਾ ਹਿਸਾਬ, ਉਸ ਵੇਲੇ ਕੀ ਹੁੰਦਾ ਸੀ, ਉਸ ਵੇਲੇ ਕੀ ਕਰਦੇ ਸੋ, ਕਿਤਨੀ ਦਫਾ ਸਾਲ ਵਿੱਚ ਨਵੇਂ ਜੋੜੇ ਕਿਹੜੇ ਮੌਕੇ ਤੇ ਬਣਦੇ?
3: ਇਸ ਤਰ੍ਹਾਂ ਮੈਡਮ ਜੀ ਕਿ ਦੋ ਤੇ ਹੁੰਦੇ ਸਰ ਸਾਡੇ ਯੂਨੀਫਾਰਮ, ਠੀਕ ਹੈ ਜੀ, ਦੋ ਯੂਨੀਫਾਰਮ, ਉਸ ਤੋਂ ਇਲਾਵਾ ਹਰ ਰਮਜ਼ਾਨ ਈਦ ਤੇ ਨੇ ਜੋੜਾ ਬਣਦਾ ਸੀ, ਉਸ ਤੋਂ ਇਲਾਵਾ ਵੀ ਇੱਕ ਅੱਧ ਸਾਲ ਇਹ ਜਿਹੜਾ ਨਾ ਇਹ ਸਮਝੋ ਕਿ ਸਾਲ ਵਿੱਚ ਦੋ ਜਾਂ ਮੁਸ਼ਕਿਲ ਨਾਲ ਤ੍ਰੈ, ਇਤਨੇ ਜੋ ਜ਼ਿਆਦਾ ਨਹੀਂ ਬਣਦੇ ਸੀ ਜੋੜੇ ਉਸ ਵਕਤ, ਇਤਨਾ ਨਹੀਂ ਹੁੰਦਾ, ਲੇਕਿਨ ਉਸਨੇ ਕੱਪੜਾ ਸਸਤਾ ਸੀ ਔਰ ਕੱਪੜਾ ਜਿਹੜਾ ਉਹ ਐਸਾ ਹੁੰਦਾ ਸੀ ਕਿ ਅੱਛਾ ਕੱਪੜਾ ਹੁੰਦਾ ਸੀ ਔਰ ਜਲਦੀ ਫਟਦਾ ਵੀ ਨਹੀਂ ਸੀ।
1: ਮੈਡਮ
3: ਮੈਂ ਮੈਡਮ ਜੀ ਤੁਹਾਨੂੰ ਅਰਜ਼ ਕਰਾਂ ਕਿ ਮੈਂ ਵਾਲਦ ਸਾਹਿਬ ਨੇ ਨਾ ਕੋਟ ਪੈਂਟ ਜਿਹੜਾ ਨਾ ਉਹ ਚੌਥੀ ਪੰਜਵੀਂ ਤੋਂ ਨਾ ਉਹਨਾਂ ਮੈਨੂੰ ਬਣਾ ਕੇ ਦਿੱਤਾ ਸੀ ਕੋਟ ਪੈਂਟ ਠੀਕ ਹੈ। ਔਰ ਮੈਂ ਜਿਸਲੇ ਕਿਸੇ ਨੇ ਰਿਸ਼ਤੇਦਾਰ ਨੇ ਘਰ ਜਾਣਾ ਸੀ ਨਾ ਮੈਂ ਉਹ ਕਹਿੰਦੇ ਨੇ ਬਾਊ ਜੀ ਆ ਗਏ ਬਾਊ ਜੀ ਆ ਗਏ ਨਕੇ ਮਜ਼ਾਕ ਨਾਲ ਕਹਿੰਦੇ ਸੀ ਬੱਚਾ ਸੀ ਨਾ ਉਸਲੇ
1: ਅੱਛਾ
3: ਕਹਿੰਦੇ ਜੀ ਬਾਊ ਜੀ ਆ ਗਏ ਨਕੇ ਮੇਰੇ ਖਾਲੂ ਰਾਣੀ ਦੁਕਾਨ ਸੀ ਉੱਥੇ ਕਿਰਾਏਦਾਰ ਸੀ ਫਾਰਾ ਚੌਕ ਉੱਥੇ ਉਹ ਜਨਾਬ ਨੀ ਐਨਕ ਬੜੀ ਮਜ਼ੇਦਾਰ ਕਿਸਮ ਛੋਟੀ ਜੀ ਪਲਾਸਟਿਕ ਦੀ ਐਨਕ ਬਹੁਤ ਘੱਟ ਹੁੰਦੀ ਸੀ ਈਦ ਤੇ ਨਾ ਈਦ ਤੇ ਜ਼ਰਾ ਉਹ ਪੰਗੂੜੇ ਛੁੜੇ ਜਿਸ ਤਰ੍ਹਾਂ ਅੱਜ ਕੱਲ ਹੁੰਦੇ ਨਾ ਇਸ ਤਰ੍ਹਾਂ ਉਸ ਵਕਤ ਵੀ ਪੰਗੂੜਿਆਂ ਨੇ ਦੌਰ ਹੁੰਦਾ ਸੀ ਪੀਂਘਾਂ ਸ਼ੀਘਾਂ ਘਰ ਹੀ ਜਸਨੀਆਂ ਘਰ ਵੀ ਪੀਂਘ ਹੁੰਦੀ ਸੀ ਪਈ ਕਿ ਮੇਰੀਆਂ ਭੈਣਾਂ ਨੇ ਮੇਰੀ ਵੱਡੀ ਭੈਣ ਨੇ ਪਾਈ ਨਾ ਪੀਂਘ ਤੇ ਉਸ ਵਿੱਚ ਅਸੀਂ ਮਤਲਬ ਕਿ ਉਹ ਵੀ ਕਰਦੇ ਰਹਿੰਦੇ ਸਾਂ ਬੱਚੇ ਇਕੱਠੇ ਹੁੰਦੇ ਸਾਂ ਤਾਂ ਵੀ ਅਸੀਂ
1: ਉਹ ਕਰ ਲੈਂਦੇ ਸੀ ਹੁੰਦਾ ਸੀ ਨਾ ਕੋਈ ਨਾ ਕੋਈ ਤੇ ਤੁਸੀਂ ਵੀ ਪੀਂਘਾਂ ਸ਼ਿੰਗਾਂ ਛੁੱਟਦੇ ਸੀ ਤੇ ਘਰ ਜਾਂਦਾ ਤਾਂ ਟਾਈਮ ਪੈਣਾ ਭਰਾਵਾਂ ਨਾਲ ਗੁਜ਼ਰਦਾ ਸੀ
3: ਸਾਡੇ ਘਰ ਦਰੇਕ ਲੱਗੀ ਹੁੰਦੀ ਸੀ ਨਾ ਮੈਡਮ ਦਰੇਕ ਤੇ ਦਰੇਕ ਦੇ ਉੱਤੇ ਪੀਂਘ ਉਹਦਾ ਪਾਈ ਹੁੰਦੀ ਸੀ
1: ਸਹੀ ਸਹੀ ਤੇ ਇਹ ਦੱਸੋ ਨਾ ਕਿ ਤੁਹਾਡੀ ਜੁਆਇੰਟ ਫੈਮਿਲੀ ਸੀ ਜਾਂ ਸੈਪਰੇਟ ਫੈਮਿਲੀ ਸੀ ਅੰਮੀ ਅੱਬੂ ਤੇ ਭੈਣ ਭਰਾ ਸੋ ਜਾਂ ਕੋਈ ਦਾਦੀ ਦਾਦਾ ਨਾਨੀ ਨਾਨਾ ਕੋਈ ਨਾਲ
3: ਰਹਿੰਦਾ ਸਟਾਰਟ ਹੀ ਦੱਸੀ ਜ਼ਰੂਰ ਗੱਲ ਮੇਰੇ ਵਾਲਦ ਸਾਹਿਬ ਸਨ ਇੱਕ ਮੇਰੀ ਵਾਲਦਾ ਸੀ ਇੱਕ ਮੇਰੀ ਭੈਣ ਸੀ ਇੱਕ ਮੈਂ ਸੀ ਉਸ ਤੋਂ ਬਾਅਦ ਜਿਹੜੇ ਮੇਰੇ ਛੋਟੇ ਬਾਅਦ ਭੈਣਾਂ ਪਾਈ ਹੋਏ ਨੇ ਕਿ ਮੇਰੇ ਤੋਂ ਬਾਅਦ ਜਿਹੜੀ ਭੈਣ ਹੋਈ ਹੈ ਨਾ ਉਸ ਨਾਲ ਤਾਂ ਬੜੀ ਨਾਲ ਵੀ ਪਿਆਰ ਸੀ ਉਸ ਨਾਲ ਵੀ ਬਹੁਤ ਪਿਆਰ ਉਹ ਤਾਂ ਵਿਚਾਰੀ 1 ਅਗਸਤ ਨੂੰ ਤੁਸੀਂ ਦੱਸਿਆ ਸੀ ਫੋਤ ਹੋ ਗਈ ਹੈ ਇਸ ਪਰ ਸਾਨੂੰ ਬਹੁਤ ਭੈਣਾਂ ਭਾਈ ਨਾਲ ਬੜਾ ਪਿਆਰ ਰਿਹਾ ਸਨ
1: ਠੀਕ ਅੱਛਾ ਇਹ ਦੱਸੋ ਕਿ ਉਸ ਜ਼ਮਾਨੇ
3: ਕੋਈ ਦੂਰੀਆਂ ਨਾ ਦੂਰੀਆਂ ਨਹੀਂ ਸਨ
1: ਨਾ ਕੀ ਸੀ ਤੁਹਾਡੇ ਸਕੂਲ ਦਾ ਨਾਂ ਕੀ ਸੀ ਤੇ ਉਸ ਸਕੂਲ ਦੇ ਕੋਈ ਦੋਸਤ ਵਗੈਰਾ ਯਾਦ ਨੇ ਕੋਈ ਮੁਲਾਕਾਤ ਹੁੰਦੀ ਹੈ ਕਿ ਬਚਪਨ ਦੇ ਸੰਗੀ ਸਾਥੀ ਉਸ ਲਈ ਕੋਈ ਤੁਹਾਡੀ ਖਾਸ ਖੇਡ ਖੂਡ ਕੋਈ ਸ਼ਰਾਰਤ ਹੁੰਦੀ ਸੀ ਆਪਸ ਵਿੱਚ ਕੋਈ ਗਰੁੱਪ ਬਣਿਆ ਸੀ ਦੋਸਤਾਂ ਦਾ ਅਲੀ ਭਾਈ ਤੁਹਾਡਾ ਇੰਟਰਨੈਟ ਮੇਰਾ ਖਿਆਲ ਹੈ ਕਿ
0: ਤਸਵੀਰ ਪਿਕਚਰ ਸਟਿਲ ਹੋ ਗਈ
1: ਹਾਂਜੀ ਆ ਜਾਣਗੇ ਹੁਣੇ ਨਾਲ ਹੀ ਜੀ ਅਲੀ ਭਾਈ ਤੁਹਾਡਾ ਕੈਮਰਾ ਬੰਦ ਹੋ ਗਿਆ ਫਿਰ ਆਨ ਕਰੋ
3: ਹੈਲੋ
1: ਜੀ ਜੀ ਤੁਹਾਡੀ ਆਵਾਜ਼ ਆ ਰਹੀ ਤੁਹਾਡਾ ਕੈਮਰਾ ਬੰਦ ਹੋ ਗਿਆ ਦੋਸਤਾਂ ਦਾ ਦੱਸੋ ਪ੍ਰਾਇਮਰੀ ਸਕੂਲ ਵਿਚ ਤੁਸੀਂ ਹੋਵੋਗੇ ਤੁਹਾਡੇ ਕੋਈ ਯਾਦਗਾਰ ਦੋਸਤ ਜਿਹੜੇ ਕੋਈ ਉਸ ਤੋਂ ਬਾਅਦ ਵੀ ਤੁਹਾਡੇ ਨਾਲ ਰਾਬਤੇ ਚ ਰਹੇ ਜਾਂ ਬਚਪਨ ਦੀ ਦੋਸਤੀਆਂ ਕੋਈ ਹੈ ਸਨ ਤੁਹਾਡੀਆਂ ਖਾਸ
3: ਮੈਡਮ ਜੀ ਸਾਡੇ ਤੋਂ ਐਕਚੁਅਲੀ ਮੁਕਾਮੀ ਸਾਡਾ ਇੱਕ ਬਹੁਤ ਅੱਛਾ ਦੋਸਤ ਸੀ ਅੱਜ ਕੱਲ੍ਹ ਵੀ ਹੈ ਲੇਕਿਨ ਰਾਬਤੇ 'ਚ ਨਹੀਂ ਹੈ ਉਹ ਬੰਦਾ ਕਿਉਂਕਿ ਉਹ ਬਸ ਰੁਜ਼ਗਾਰ ਨੇ ਸਿਲੇ ਨੇ ਉੱਧਰ ਦੂਸਰੇ ਇੱਕ ਸਿਆਲਕੋਟ ਤੋਂ ਸਾਡਾ ਦੋਸਤ ਸੀ ਬਹੁਤ ਅੱਛਾ ਦੋਸਤ ਸੀ ਉਸ ਨਾਲ ਕੁਝ ਦੋਸਤ ਵਿਚਾਰੇ ਅੱਲਾ ਨੂੰ ਪਿਆਰੇ ਹੋ ਗਏ ਬਚਪਨ ਦੇ ਕਈ ਫੌਤ ਹੋ ਗਏ ਕੋਈ ਇਸ ਤਰ੍ਹਾਂ ਨਾ ਲੇਕਿਨ ਉਹ ਇੱਕ ਹੀ ਦੋਸਤ ਜਿਹੜਾ ਜਿਗਰੀ ਦੋਸਤ ਸੀ ਨਾ ਉਹ ਸਾਡਾ ਇੱਕ ਹੀ ਸੀ ਤੇ ਉਹ ਅੱਜ ਕੱਲ੍ਹ ਜ਼ਰਾ
1: ਸ਼ਰਾਰਤਾਂ ਕੈਸੀਆਂ ਸਨ 10 ਸਾਲ ਦੀ ਉਮਰ ਤੱਕ ਕਿਸ ਕਿਸਮ ਦੀਆਂ ਸ਼ਰਾਰਤਾਂ ਕਰਦੇ ਸੋ
3: ਮੈਡਮ ਜੀ ਪਤਾ ਕੀ ਗੱਲ ਬੱਚੇ ਦੀ ਸ਼ਰਾਰਤਾਂ ਤਾਂ ਆਪਸ ਵਿੱਚ ਹੁੰਦੀਆਂ ਖਾਸ ਤੌਰ ਤੇ ਜਿਹੜੇ ਖੇਲਦੇ ਆ ਨਾ ਜਿਸਲੇ ਖੇਲਦੇ ਆ ਕੋਈ ਜਿਹੜਾ ਬੰਦਾ ਜਿੱਤ ਜੁਲਣਾ ਤੇ ਦੂਸਰਾ ਜਿਹੜਾ ਉਹ ਨਾਰਾਜ਼ ਹੁੰਦਾ ਸ਼ਿਕਾਇਤਾਂ ਲੈ ਕੇ ਘਰ ਆ ਜੁਲਣ ਕਿ ਜੀ ਇਸਨੇ ਇਹ ਕੀਤਾ ਇਸਨੇ ਇਹ ਕੀਤਾ ਬਚਪਨ ਲੇਕਿਨ ਇਹ ਕਿ ਸਾਨੂੰ ਇਹ ਪਤਾ ਸਾਡੇ ਵਾਲਦੈਨ ਨੂੰ ਕਿ ਸਾਨੂੰ ਬੱਚੇ ਜ਼ਿਆਦਤੀ ਨਹੀਂ ਕਰਦੇ ਮਤਲਬ ਮਾਂ ਬਾਪ ਨੂੰ ਕੰਫੀਡੈਂਸ ਹੁੰਦੇ ਨਾ ਜ਼ਿਆਦਤੀ ਨਹੀਂ ਕਰਨੇ ਉਸਦੇ ਬਾਵਜੂਦ ਵੀ ਜਿਹੜਾ ਬੱਚਾ ਸ਼ਿਕਾਇਤ ਲੈ ਕੇ ਆਏਗਾ ਜਾਂ ਕਿਹੜੇ ਉਸਦੀ ਮਾਂ ਨਾਲ ਲੈ ਕੇ ਆਏਗੀ ਫਿਰ ਵੀ ਉਹ ਕਹਿੰਦੇ ਨੇ ਕਿ ਠੀਕ ਹੈ ਜੀ ਅਸੀਂ ਆਪਣੇ ਬੱਚੇ ਨੂੰ ਸਮਝਾ ਸਕਾਂਗੇ, ਉਹਨੂੰ ਉਸੇ ਵਕਤ ਮੋੜ ਨਹੀਂ ਦੇਣੇ ਤਰੀਕੇ ਨਾਲ, ਉਹ ਕਹਿੰਦੇ ਨੇ ਕਹਿੰਦੇ ਠੀਕ ਹੈ ਜੀ ਅਸੀਂ ਇੱਕ ਮਾਂ ਨੇ ਹੱਥੂ ਕਦੇ ਵੀ ਨੀ ਪਈ ਜੀ ਮੈਡਮ, ਕਦੇ ਵੀ ਨੀ ਪਈ, ਬਲਕਿ ਮਾਂ ਨੇ ਹਮੇਸ਼ਾ ਜਿਹੜੀ ਹੈ ਨਾ ਉਹ ਟਾਲ ਬਣੀ ਹੈ, ਰੋਹਬ ਹੁੰਦਾ ਸੀ ਬਾਲਾ ਸਾਹਿਬ ਨਾਲ, ਰੋਹਬ ਹੁੰਦਾ ਸੀ ਮਾਰ ਨੀ, ਰੋਹਬ ਹੁੰਦਾ ਸੀ ਉਸ ਰੋਹਬ ਨਾਲ ਬੰਦਾ ਵੈਸੇ ਹੀ ਬੰਦਾ ਉਹ ਕਿਹਾ ਨੇ ਪਾਣੀ ਪਾਣੀ ਹੋ ਜਾਂਦਾ ਜਾਂ ਡਰ ਹੁੰਦਾ। ਮਾਂ ਜਿਹੜੀ ਨਾ ਮਾਂ ਅਗਰ ਉਸ ਵਕਤ ਦੀਆਂ ਮਾਵਾਂ ਅੱਜ ਦੀ ਤਰ੍ਹਾਂ ਹੋਣ ਨਾ ਤੇ ਰੋਲੇ ਕੋਈ ਨਾ ਪੈਣ, ਠੀਕ ਹੈ ਨਾ। ਇਸ ਵਜ੍ਹਾ ਨਾਲ ਕਿ ਸਾਡੀ ਮਾਂ ਜਿਹੜੀ ਹੈ ਨਾ ਉਹ ਬਾਪ ਨਾਲ ਸਾਡਾ ਖੌਫ ਰੱਖਦੀ ਸੀ, ਕਹਿੰਦੀ ਸੀ ਕਿ ਅੱਛਾ ਤੂੰ ਸ਼ਰਾਰਤ ਕਰੇਗਾ ਨਾ ਤਾਂ ਮੈਂ ਆਣ ਕੇ ਤੁਹਾਡਾ ਅੱਬੂ ਆਏਗਾ ਤਾਂ ਮੈਂ ਸ਼ਿਕਾਇਤ ਕਰਾਂਗੀ, ਬਸ ਉੱਥੇ ਬੰਦਾ ਪਾਣੀ ਪਾਣੀ ਹੋ ਜਾਂਦਾ ਸੀ।
1: ਅੱਛਾ ਇੱਕ ਗੱਲ ਦੱਸੋ ਅਲੀ ਭਾਈ, ਅਲੀ ਭਾਈ ਇੱਕ ਹੋਰ ਗੱਲ ਦੱਸੋ, ਇਹ ਤੁਸੀਂ ਸਾਰੇ ਵੀ ਦੱਸਣਾ ਬਾਕੀ ਵੀਰ ਵੀ ਦੱਸਣਾ, ਤੁਸੀਂ ਕਦੇ ਆਪਣੇ ਅੱਬੂ ਨੂੰ ਆਪਣੇ ਅੱਬਾ ਜੀ ਦੇ ਨਾਲ ਗਲੇ ਮਿਲੇ, ਉਹਨਾਂ ਦੇ ਨਾਲ ਕਦੇ ਜੱਫੀ ਪਾਈ, ਉਹਨਾਂ ਨੇ ਕਦੇ ਤੁਹਾਡੀ ਤੁਹਾਡਾ ਸਿਰ ਮੂੰਹ ਚੁੰਮਿਆ?
3: ਅੱਛਾ ਮੈਂ ਇਹ ਤੁਸਾਂ ਦੱਸਾਂ, ਮੇਰੇ ਵਾਲਦ ਸਾਹਿਬ ਨਾਲ ਮੇਰੀ ਬੜੀ ਹੁੰਸ ਰਹੀ ਹੈ, ਹੱਤਾ ਕਿ ਮੈਂ ਕਈ ਦਫ਼ਾ 9-10 ਸਾਲ ਦੀ ਉਮਰ ਵਾਲਦ ਸਾਹਿਬ ਨੇ ਪੌਂ ਦੀ ਤਰ੍ਹਾਂ ਲੇਟਦਾ ਸਾਂ।
1: ਅੱਛਾ
3: ਮੈਂ ਤਾਂ ਮੇਰੇ ਤੋਂ ਵਾਲਦ ਸਾਹਿਬ ਨਾਲ ਇਤਨੀ ਮੁਹੱਬਤ ਹੁੰਦੀ ਸੀ ਮੇਰੀ ਵਾਲਦ ਸਾਹਿਬ ਨਾਲ।
1: ਅੱਛਾ ਬਚਪਨ ਵਿੱਚ
3: ਡਰ ਵੀ ਇਸੇ ਤਰ੍ਹਾਂ ਔਰ ਨਾਲ ਮੁਹੱਬਤ ਵੀ ਇਸੇ ਤਰ੍ਹਾਂ।
1: ਅੱਛਾ
3: ਅੱਛਾ ਦੂਸਰੀ ਗੱਲ ਇਹ ਕਿ ਬੱਚਿਆਂ ਨੂੰ ਪੈਸੇ ਦੇਣਾ, ਸਾਨੂੰ ਪੈਸੇ ਵੀ ਜ਼ਿਆਦਾ ਮਿਲਦੇ ਸਨ, ਨਾ ਸਿਰਫ ਮੈਨੂੰ ਮਿਲਦੇ ਸਨ ਜ਼ਾਹਿਰ ਤੌਰ ਤੇ, ਬਲਕਿ ਸਾਡੇ ਕੋਲ ਸਾਡਾ ਫੁੱਫਾ ਹੁੰਦਾ ਸੀ, ਅੱਲਾ ਉਸਨੂੰ ਬਖਸ਼ਿਸ਼ ਕਰੇ, ਉਹ ਸਾਡੀਆਂ ਭੈਣਾਂ ਭਾਈਆਂ ਨੂੰ ਇੱਕ ਪੈਸਾ ਦੇਣੇ ਸਨ ਤੇ ਮੈਂ ਦੋ ਪੈਸੇ ਦਿੰਦੇ ਸਨ। ਬਹੁਤ ਕੁਛ ਆ ਚੱਲਣਾ ਸੀ, ਅੱਜ ਜੇ ਤੁਸੀਂ ਲਿਆਓ ਨਾ ਤੁਸੀਂ ਚਨੇ ਜਨਾਬ ਦੀ ਫਰਜ਼ ਕਰੋ ਵਿੰਕੇ ਬਾਜ਼ਾਰ ਤੋਂ ਲੈਣੇ ਹੋ 700 ਰੁਪਏ ਕਿਲੋ ਚਨੇ ਦੇਣੇ, ਉਸ ਲਈ ਇਹ ਸਮਝੋ ਕਿ ਅੱਧੇ ਕਿਲੋ
1: ਤਨਖਾਹ
3: ਮੈਡਮ 100 ਰੁਪਏ ਨੀ ਹੁੰਦੀ, ਸਾਡੇ ਵਾਲਦ ਸਾਹਿਬ ਦੀ ਤਨਖਾਹ 60 ਰੁਪਏ ਹੁੰਦੀ ਸੀ।
1: ਅੰਦਾਜ਼ਾ ਲਾਓ, ਯਾਨੀ ਸੋਨਾ ਉਸ ਲਈ ਫਿਰ ਹੋਣਾ ਹੈ 100 ਰੁਪਏ
3: ਦਾ,
1: ਸੋਨਾ ਹੋਏਗਾ
0: 70-80 ਪੈਸੇ ਉਦੋਂ।
3: ਨਹੀਂ ਸੋਨਾ ਤੇ ਨਹੀਂ ਮੈਡਮ, ਸੋਨਾ ਉਸ ਵਕਤ ਤੋਂ ਬਹੁਤ ਸਸਤਾ ਸੀ, ਸੋਨਾ ਜਿਹੜਾ ਨਾ 1973 ਜਿਹੜਾ ਨਾ ਇਹ 130 ਰੁਪਏ ਤੋਲਾ ਸੀ
1: ਜੀ
3: 73 ਚ, ਇਸ ਮਾਰੋਂ ਉਸ ਵਕਤ ਜਿਹੜਾ ਸੋਨਾ ਜਿਹੜਾ ਨਾ ਉਹ ਤਕਰੀਬਨ 60 ਤੋਂ ਵੀ ਘੱਟ ਕੀਮਤ ਨਾ ਸੀ।
1: ਵਾਹ ਵਾਹ ਵਾਹ ਵਾਹ, ਯਾਨੀ ਹਰ ਮਜ਼ਦੂਰ ਦੀ ਤਨਖਾਹ ਵੀ ਇੱਕ ਤੋਲਾ ਸੋਨਾ ਦੇ ਬਰਾਬਰ ਜ਼ਰੂਰ ਹੁੰਦੀ ਸੀ, ਇਹ ਇੱਕ ਤਾਂ ਲੋਕਾਂ ਦੇ ਘਰ ਬੜੇ ਆਸਾਨੀ ਨਾਲ ਚੱਲਦੇ
3: ਸਨ। ਨਹੀਂ ਮੈਡਮ ਉਸਦੇ ਮੈਂ ਤੁਹਾਨੂੰ ਅਰਜ਼ ਕਰਾਂ ਨਾ, ਉਸ ਵਕਤ ਨਾ ਸਾਡੇ ਘਰ ਵਿੱਚ ਦੋ ਪਾਣੀ ਭਰਨ ਵਾਲੇ ਮਾਸ਼ਕੀ ਲੱਗੇ ਸਨ, ਅਸੀਂ ਦੋਨਾਂ ਨੂੰ 3 ਰੁਪਏ ਮਹੀਨੇ ਤੇ ਅਸੀਂ ਲਾਏ ਸਨ ਮਾਸ਼ਕੀ, 3 ਰੁਪਏ ਮਹੀਨੇ ਚ, ਦੋ ਮਾਸ਼ਕੀ 10 ਰੁਪਏ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਮਾਸ਼ਕੀ ਦਾ ਤੇ ਟਾਈਮ ਮੇਰਾ ਖਿਆਲ ਹੈ ਕਾਫੀ ਅਰਸੇ ਤੱਕ ਚਮੜੇ ਦੀ ਮਸ਼ਕ ਹੁੰਦੀ ਸੀ, ਉਹਨਾਂ ਨੇ ਪਿੱਛੇ ਪਾਈ ਹੁੰਦੀ ਸੀ, ਇਹ ਤੇ ਮੇਰਾ ਖਿਆਲ ਹੈ ਤਕਰੀਬਨ 1975 ਤੱਕ 80 ਤੱਕ ਮਾਸ਼ਕੀ ਦਾ ਦੌਰ ਚੱਲਿਆ ਸਾਡੇ ਪਾਕਿਸਤਾਨ ਵਿੱਚ।
3: ਮੈਡਮ ਤੁਸੀਂ ਜਿਵੇਂ ਕਿ ਬੈਂਗੀ ਵੀ ਹੁੰਦੀ ਸੀ, ਬੈਂਗੀ ਮਾਸ਼ਕੀ ਵੀ ਹੋਣਾ, ਬੈਂਗੀ ਵੀ ਹੁੰਦੀ ਸੀ, ਦੋ ਇੱਕ ਡੰਡਾ ਜਿਹਾ ਤੁਸੀਂ ਨਾਲ ਦੋ
1: ਕਨਸਤਰ ਪਾਏ ਹੁੰਦੇ ਸਨ, ਡੰਡੇ ਨਾਲ ਲਗਾ ਕੇ ਮੋਢੇ ਤੇ ਆਪਣੇ ਕਨਸਤਰ ਪਾਏ ਹੁੰਦੇ ਸਨ।
3: ਮੇਰੇ ਐਲੇ ਮਹੱਲਾ ਚ ਨਾ ਸਾਰੀਆਂ ਔਰਤਾਂ ਨੇ ਸਾਰਿਆਂ ਮਰਦਾਂ ਨੇ ਪਾਣੀ ਭਰਿਆ, ਲੇਕਿਨ ਮੇਰੀ ਮਾਂ ਜਿਹੜੀ ਨਾ ਕੜਾ ਚਾ ਕੇ ਬਾਹਰ ਨੀ ਗਈ।
1: ਅੱਛਾ ਤੁਹਾਡੇ ਘਰ
3: ਉਸ ਜ਼ਮਾਨੇ ਮਾਸ਼ਕੀ ਸਨ ਲਾਇਆ ਸੀ, ਔਰ ਦੋ ਮਾਸ਼ਕੀ ਲਾਇਆ ਸਨ, ਉੱਥੇ ਪਾਣੀ ਬਹੁਤ ਕਿੱਲਤ ਸੀ ਸਾਡੇ ਇਲਾਕੇ ਨਾ, ਸ਼ੁਰੂ ਤੋਂ ਪਾਣੀ ਦੀ ਕਿੱਲਤ ਰਹੀ ਹੈ ਨਾ। ਹਾਂ, ਇਸ ਲਈ ਮੈਂ ਅਸਾਂ ਨੇ ਵਾਲਦ ਸਾਹਿਬ ਨੇ ਦੂਸਰਾ ਇਹ ਅਸਾਂ ਨੇ ਘਰ ਵਿੱਚ ਦੇਖੋ ਮਿੱਟੀ ਦਾ ਤੇਲ ਜਲਣਾ ਸੀ ਮੈਡਮ, ਇੱਕ ਦੂਸਰਾ ਬੂਰੇ ਵਾਲੀ ਹੁੰਦੀ ਸੀ ਉਹ ਅੰਗੀਠੀ ਹੁੰਦੀ ਸੀ ਬੂਰੇ ਵਾਲੀ, ਬੂਰੇ ਵਾਲੀ ਹੁੰਦੀ ਸੀ ਨਾ ਉਸ ਚ, ਉਹ ਮਤਲਬ ਦੋ ਚੀਜ਼ਾਂ ਸਨ ਸਾਡਾ ਇਸ ਮੇਰੇ ਕਿ ਮੇਰਾ ਕਜ਼ਨ ਸੀ ਮੁਰਗਾ ਤੂੰ ਉਸਲੇ ਪਤਾ ਨੀ ਰਿਪੇਅਰ ਨਾ ਪਲਸਤਰ ਮਿਲਣਾ ਸੀ ਆਇਲ ਨਾ ਅਟਕਲ ਕੰਪਨੀ ਚੋਂ ਜਾਂ ਇਸ ਤੋਂ ਵੀ ਘੱਟ
1: ਜਨਾਬ ਚੁਆਨੀ ਵਿਚ ਪੂਰੀ ਹਫਤੇ
3: ਦੀ ਦੌਰ ਦੀ ਗੱਲ ਕਰਨਾ ਨਾ ਉਸ ਵਕਤ ਮੈਂ ਜਿਸ ਜ਼ਮਾਨੇ ਦੀ ਗੱਲ ਕਰਾਂ ਉਸ ਲਈ ਡਾਲਡਾ ਘਿਓ ਬਹੁਤ ਘੱਟ ਹੁੰਦਾ ਸੀ, ਦੇਸੀ ਜ਼ਿਆਦਾ
1: ਹੁੰਦਾ
3: ਸੀ, ਬਿਲਕੁਲ ਬਿਲਕੁਲ ਘਿਓ ਵੀ 10-12-15 ਰੁਪਏ 20 ਰੁਪਏ ਕਿਲੋ ਹੁੰਦਾ ਸੀ।
1: ਯਾਦਾਸ਼ਤਾਂ ਲਿਆ ਕੇ ਇੱਕ ਵਾਰੀ ਹੋਰ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ।
3: ਤੁਸੀਂ ਦੱਸ ਤੂੰ ਜਰਾ ਚੜੋ ਨਾ ਉੱਥੇ ਹੋਰ ਕੋਈ ਇਸ ਤਰ੍ਹਾਂ ਕਰੋ ਨਾ ਕੋਈ ਦੱਸ ਤੂੰ ਲੈ ਕੇ ਨਾ
1: ਕੋਈ
3: ਤੁਸੀਂ ਕੋਈ 12-15 ਸਾਲ ਤੱਕ ਲੈ ਚਲੋ ਨਾ ਤੁਸੀਂ ਜਰਾ ਹੋਰ ਚਾਸ਼ਨੀ ਆ ਜਾਏਗੀ ਨਾ
1: ਕਿਉਂਕਿ ਉਸਨੂੰ ਥੋੜਾ ਹੋਰ ਲੱਗੀ ਨਾ। ਇਸ ਤੋਂ ਅੱਗੇ ਜਿਹੜਾ ਅਸੀਂ ਇੱਕ ਸ਼ੀਤ ਲੰਮੇ ਦੇ ਕਰ ਰਹੇ ਹਾਂ
3: ਠੀਕ ਹੈ ਨਾ, ਤੇ ਸਾਨੂੰ ਮੈਂ ਐਸੇ ਅਨਮੋਲ ਚੀਜ਼ਾਂ ਸੁਣਾਵਾਂਗਾ ਉਸੇ ਜਿਹਾ ਕਿ ਜੀ
1: ਠੀਕ ਹੋ ਗਿਆ। ਬਹੁਤ ਸ਼ੁਕਰੀਆ ਅਲੀ ਅਸਗਰ ਸਾਹਿਬ, ਅਲੀ ਅਸਗਰ ਸਮਰ ਸਾਹਿਬ ਸਾਡੇ ਨਾਲ ਰਾਵਲਪਿੰਡੀ ਪਾਕਿਸਤਾਨ ਤੋਂ ਜੁੜੇ ਇਸਲਾਮਾਬਾਦ ਤੋਂ। ਇਸ ਲਈ ਜਨਾਬ ਆਪਣੀਆਂ ਬੜੀਆਂ ਮਨਸੂਬ ਯਾਦਾਂ ਸਾਡੇ ਨਾਲ ਵੰਡ ਰਹੇ ਸਨ, ਬਹੁਤ ਅੱਛਾ ਲੱਗ ਰਿਹਾ। ਅਸੀਂ ਇਨਸ਼ਾਲਾ ਹੁਣੇ ਹੀ ਇਸੇ ਪ੍ਰੋਗਰਾਮ ਵਿੱਚ ਐਡਵਾਂਸ ਦਾਵਤ ਦੇਣੀ ਆ ਅਲੀ ਅਸਗਰ ਸਾਹਿਬ, ਇਨਸ਼ਾਲਾ ਅਗਲੇ ਪ੍ਰੋਗਰਾਮ ਵਿੱਚ ਇੱਕ ਵਾਰੀ ਹੋਰ ਸਾਨੂੰ ਟਾਈਮ ਦੇਣਾ ਤੇ ਸਾਡੇ ਨਾਲ ਇਸ ਤੋਂ ਅੱਗੇ ਦੀਆਂ 10-12 ਸਾਲ ਦੀ ਉਮਰ ਤੱਕ ਦੀਆਂ ਆਪਣੀਆਂ ਯਾਦਾਸ਼ਤਾਂ ਜ਼ਰੂਰ ਹੋਰ ਤਾਜ਼ਾ ਕਰਕੇ ਤੇ ਬੱਚਿਆਂ ਨੂੰ ਥੋੜ੍ਹਾ ਹੋਰ ਹੈਰਾਨ ਕਰਨਾ ਅੱਜ ਦੀ ਨਸਲ ਨੂੰ ਕਿ ਉੱਥੇ ਕੀ ਕੁੱਝ ਸੋਹਣਾ ਜ਼ਮਾਨਾ ਸੀ ਤੇ ਕੀ ਕੁੱਝ ਅਸੀਂ ਉੱਥੋਂ ਸਿੱਖ ਕੇ ਇੱਥੇ ਤੱਕ ਆਏ ਹਾਂ। ਬਹੁਤ ਸ਼ੁਕਰੀਆ ਅਲੀ ਅਸਗਰ ਸਮਰ ਸਾਹਿਬ, ਸਾਡੇ ਦੂਸਰੇ ਦੋਸਤਾਂ ਨੂੰ ਸੁਣਦੇ ਰਹੋ ਤੇ ਸਾਡੇ ਨਾਲ ਜੁੜੇ ਰਹੋ ਜਿੰਨੀ ਦੇਰ ਤੁਹਾਡਾ ਇੰਟਰਨੈਟ ਤੁਹਾਡੇ ਨਾਲ ਚੱਲ ਰਿਹਾ, ਤੇ ਬੇਸ਼ੱਕ ਅਗਰ ਕਿਸੇ ਨਾਲ ਗੱਲਬਾਤ ਕਰਨੀ ਹੈ ਤਾਂ ਤੁਸੀਂ ਆਪਣਾ ਕੈਮਰਾ ਮਾਈਕ ਬੰਦ ਕਰ ਸਕਦੇ ਹੋ, ਦੋਸਤਾਂ ਨੂੰ ਸੁਣਦੇ ਰਹੋ, ਬੜੀ ਮਿਹਰਬਾਨੀ।
3: ਸਾਨੂੰ ਵੀ ਸ਼ੁਕਰੀਆ ਕਿ ਤੁਸੀਂ ਮੈਨੂੰ ਬੁਲਾਇਆ, ਇਸ ਵਿੱਚ ਸ਼ਾਮਲ ਕੀਤਾ, ਇੱਕ ਨਿਆ ਤਜਰਬਾ ਵੀ ਅਸੀਂ ਹਾਸਲ ਕੀਤਾ ਤੇ ਬਹੁਤ ਸ਼ੁਕਰੀਆ ਤੁਹਾਡਾ ਵੀ।
1: ਬਾਕੀ ਦੋਸਤਾਂ ਨੂੰ ਵੀ ਮੁਲਾਕਾਤ ਰਹੀ, ਬਹੁਤ ਸ਼ੁਕਰੀਆ
3: ਮੇਰੇ ਕਿ
0: ਅਸਕਰ ਭਾਈ ਇਹ ਹੁਣ ਸਾਡਾ ਪ੍ਰੋਗਰਾਮ ਗੱਲਾਂ ਬਾਤਾਂ ਵਾਲਾ ਹੈ ਨਾ ਪੰਜਾਬੀ ਦਾ ਪ੍ਰੋਗਰਾਮ, ਤੇ ਇਸ ਤੋਂ ਬਾਅਦ ਅਸੀਂ ਹੋਰ ਜਿਹੜਾ ਵੀ ਟੌਪਿਕ ਰੱਖਾਂਗੇ
1: ਉਹਦੇ ਵਿੱਚ ਜਿਹੜੇ ਸਾਡੇ
0: ਗੱਲਾਂ ਬਾਤਾਂ ਦੇ ਵਿੱਚ ਆਉਂਦੇ ਨੇ ਫਿਰ ਅਸੀਂ ਉਹਨਾਂ ਕੋਲ ਫੋਨ ਕਰਕੇ ਪੁੱਛ ਲੈਂਦੇ ਹਾਂ ਉਹਨਾਂ ਦੀ ਟਾਈਮ ਵਗੈਰਾ, ਤੇ ਉਹ ਜਿਹੜਾ ਵੀ ਪ੍ਰੋਗਰਾਮ ਹੋਏਗਾ ਨਾ ਇਸ ਤੋਂ ਇਲਾਵਾ ਜਿਸ ਟੌਪਿਕ ਤੇ ਵੀ ਉਹ, ਫਿਰ ਅਸੀਂ ਉਹ ਇਨਫਾਰਮ ਕਰਾਂਗੇ ਤੁਹਾਨੂੰ
1: ਜਦੋਂ ਟੌਪਿਕ ਬਦਲੇਗਾ ਤਾਂ ਵੀ ਦੱਸਾਂਗੇ। ਅਜੇ ਤੇ ਤੁਸੀਂ ਬਚਪਨ ਦੀਆਂ ਗੱਲਾਂ ਤੇ ਇੱਕ ਪ੍ਰੋਗਰਾਮ ਵਾਸਤੇ ਹੋਰ ਆਪਣੇ ਆਪ ਨੂੰ ਤਿਆਰ ਰੱਖਣਾ, 10-12 ਸਾਲ ਦੀ ਉਮਰ ਤੱਕ ਅਸੀਂ ਤੁਹਾਡੇ ਕੋਲੋਂ ਹੋਰ ਵੀ ਗੱਲਾਂ ਪੁੱਛਾਂਗੇ ਇਨਸ਼ਾਅੱਲਾ ਤਾਲਾ। ਤੇ ਅਗਲੇ ਪ੍ਰੋਗਰਾਮ ਵਾਸਤੇ ਅਸੀਂ ਤੁਹਾਨੂੰ ਹੁਣੇ ਹੀ ਦਰਖਾਸਤ ਕਰਦੇ ਹਾਂ ਕਿ ਇਹ ਟਾਈਮ ਕਿਸੇ ਹੋਰ ਨੂੰ ਨਾ ਦੇਣਾ ਤੇ ਸਾਡੇ ਨਾਲ ਜ਼ਰੂਰ ਸ਼ਾਮਿਲ ਹੋਣਾ, ਇਸ ਲਈ ਸਾਡੇ ਨਾਲ ਜੁੜੇ ਰਹੋ। ਇਸ ਲਈ ਸਾਡੇ ਦੂਸਰੇ ਮਹਿਮਾਨ ਨੇ ਜਨਾਬ, ਨਾਮ ਇਹਨਾਂ ਦਾ ਇਸ਼ਤਿਆਕ ਅਨਸਾਰੀ, ਮਸਕਤ ਓਮਾਨ ਵਿੱਚ ਰਹਿੰਦੇ ਨੇ ਜੋਬ ਦੇ ਸਿਲਸਿਲੇ ਵਿੱਚ, ਤੇ ਮਾਸ਼ਾਅੱਲਾ ਤੁਸੀਂ ਗੁਰਮੁਖੀ ਜ਼ੁਬਾਨ ਦੇ ਤਰਜਮਾਕਾਰ ਵੀ ਹੋ ਤੇ ਬਹੁਤ ਖੂਬਸੂਰਤ ਪੰਜਾਬੀ ਜ਼ੁਬਾਨ ਦੇ ਸ਼ਾਇਰ ਹੋ, ਜ਼ਿਆਦਾਤਰ ਕੰਮ ਤੁਹਾਡਾ ਪੰਜਾਬੀ ਜ਼ੁਬਾਨ ਦੇ ਵਿੱਚ ਹੈ। ਮੈਂ ਤੁਹਾਨੂੰ ਖੁਸ਼ ਆਮਦੀਦ ਕਹਿੰਦੀ ਹਾਂ ਤੇ ਬਹੁਤ ਮੁਹੱਬਤ ਦੇ ਨਾਲ, ਇਤਰਾਮ ਦੇ ਨਾਲ ਇਹੀ ਸਾਰੇ ਸਵਾਲ ਜਿਹੜੇ ਤੁਸੀਂ ਸੁਣੇ ਅਸੀਂ ਹੁਣੇ ਅਲੀ ਬਾਈ ਤੋਂ ਕੀਤੇ ਉਹ ਤੁਹਾਡੇ ਅੱਗੇ ਵੀ ਪੇਸ਼ ਕਰਦੇ ਹਾਂ। ਤੇ ਦੱਸੋ ਕਿ ਇਸ਼ਤਿਆਕ ਅੰਸਾਰੀ ਕਿੱਥੇ ਪੈਦਾ ਹੋਇਆ, ਕਦੋਂ ਪੈਦਾ ਹੋਇਆ, ਬਚਪਨ ਦਾ ਗਿਰਦਾ ਮਾਹੌਲ ਕਿਹਾ ਸੀ, ਕਿੰਨਵਾਂ ਨੰਬਰ ਸੀ ਘਰ ਦੇ ਵਿੱਚ, ਭੈਣਾਂ ਭਰਾਵਾਂ ਚ ਜੁਆਇੰਟ ਫੈਮਿਲੀ ਸੀ, ਸੈਪਰੇਟ ਸੀ, ਅੰਮੀ ਅੱਬੂ ਨੂੰ ਕੀ ਕਹਿੰਦੇ ਸੋ, ਤੇ ਜਨਾਬ ਇਸ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਯਾਦਾਂ ਤੁਸੀਂ ਤਾਜ਼ਾ ਕਰਦੇ ਹੋ, ਤਸ਼ਰੀਫ ਲਿਆਓ ਇਸ਼ਤਿਆਕ ਅੰਸਾਰੀ ਸਾਹਿਬ ਮਸਕਤ ਓਮਾਨ ਤੋਂ। ਜੀ ਭਾਈ ਵਾਲੇਕੁਮ ਅਸਲਾਮ ਜੀ ਆਇਆ ਨੂੰ,
2: ਤੇ ਭੈਣ ਜੀ ਮੈਂ ਦੱਸਦਾ ਜਾਵਾਂ ਕਿ ਮੈਂ ਚੱਕਰਗੜ੍ਹ ਤੋਂ ਬਿਲੋਂਗ ਕਰਨਾ, ਸਰਹੱਦੀ ਏਰੀਆ ਬਾਰਡਰ ਲਾਈਨ ਤੋਂ ਬਿਲਕੁਲ ਜ਼ੀਰੋ ਲਾਈਨ ਤੇ, ਜਲਾਲਾ ਸ਼ਰੀਫ ਪਿੰਡ ਦਾ ਨਾਂ ਹੈ, ਅੱਜ ਵੀ ਆਬਾਦ ਇੰਡੀਆ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਆਬਾਦ ਹੈ। ਹਾਂ ਜੀ, ਸ਼ੱਕਰਗੜ੍ਹ ਦਾ ਸਰਹੱਦੀ ਏਰੀਆ 0 ਲਾਈਨ ਤੇ ਜਲਾਲਾ ਸ਼ਰੀਫ ਦੇ ਪਿੰਡ ਦੇ ਨਾਲ ਇੱਕ ਛੋਟਾ ਜਿਹਾ ਪਿੰਡ ਹੈ, ਮੇਰੇ ਪਿੰਡ ਦਾ ਨਾਂ ਸੀ ਬਾਟ।
1: ਅੱਛਾ।
2: ਤੇ ਸਾਡੇ ਜਿਹੜੇ ਵੱਡੇ ਨੇ ਉਹ ਵੀ ਚੜ੍ਹਦੇ ਪੰਜਾਬ ਚ ਉਧਰੋਂ ਆਏ ਸੀ ਰਾਵੀ ਕੰਢੀ, ਉਧਰੋਂ ਉੱਠ ਕੇ ਤੇ ਇੱਧਰ ਹੀ ਨਾਲ ਹੀ ਬੈਠ ਗਏ।
1: ਠੀਕ।
2: ਤੇ ਤਰੀਕ ਪੈਦਾਇਸ਼ ਜਿਹੜੀ ਹੈ 1999 ਦੀ ਹੈ, 12 ਜਨਵਰੀ ਹੈ, ਪਹਿਲੇ ਮਹੀਨੇ ਦੀ 12 ਤਰੀਕ 1999 ਦੀ।
1: ਠੀਕ।
2: ਮੈਂ ਜਿਹੜਾ ਦੌਰ ਵੇਖਿਆ, ਮੇਰੇ ਦੌਰ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਨਾ ਕੋਈ ਲਾਈਟ ਸੀ, ਨਾ ਕੋਈ ਰਸਤਾ ਸੀ ਆਉਣ ਜਾਣ ਦਾ, ਫਿਰ ਵੀ ਲੋਕ ਇੰਨੇ ਖੁਸ਼ਹਾਲ ਸੀ। ਛੋਟਾ ਜਿਹਾ ਇੱਕ ਪਿੰਡ ਸੀ, ਖੁੱਲੀਆਂ ਉਹਦੀਆਂ ਗਲੀਆਂ ਸੀ, ਵੱਡੇ ਵੱਡੇ ਘਰ ਸੀ, ਅੱਧੇ ਘਰਾਂ ਦੇ ਬੂਹੇ ਵੀ ਨਹੀਂ ਹੈਗੇ, ਜਿਹਦੇ ਮਰਜ਼ੀ ਘਰ ਚਲੇ ਜਾਣ, ਆਪਣੇ ਸਮਝਣਾ, ਆਪਣੇ ਹੀ ਸਾਰੇ ਤਾਏ ਚਾਚੇ ਰਿਲੇਸ਼ਨ ਵਾਲੇ। ਦੂਸਰੀਆਂ ਬਰਾਦਰੀਆਂ ਜਿਹੜੀਆਂ ਦੂਸਰੀਆਂ ਬਰਾਦਰੀਆਂ ਸੀ, ਉਦੋਂ ਅਸੀਂ ਕਿਸੇ ਨੂੰ ਤਾਇਆ ਕਹਿਣਾ, ਕਿਸੇ ਨੂੰ ਚਾਚਾ, ਕਿਸੇ ਨੂੰ ਮਾਮਾ।
1: ਬਿਲਕੁਲ ਬਿਲਕੁਲ
0: ਵਾਹ ਵਾਹ ਬਿਲਕੁਲ।
2: ਹਾਂਜੀ। ਤੇ ਫੈਮਿਲੀ ਦੇ ਵਿੱਚ ਮੇਰੇ ਤੋਂ ਮੇਰੀ ਵੱਡੀ ਭੈਣ ਸੀ ਤੇ ਛੋਟਾ ਮੈਂ ਸੀ। ਅਸੀਂ ਤੇ ਪਿੰਡ ਜਦੋਂ ਰਹਿੰਦੇ ਰਹੇ ਉੱਥੇ ਤੇ ਅਸੀਂ 4 ਭੈਣਾਂ ਤੇ ਮੈਂ ਇਕੱਲਾ ਭਾਈ ਸੀ, 2 ਭਾਈ ਤੇ ਮੇਰੇ ਇੱਥੇ। ਜਦੋਂ ਅਸੀਂ ਸ਼ਹਿਰ ਆ ਗਏ ਉਦੋਂ ਉਹਨਾਂ ਦੀ ਪੈਦਾਇਸ਼ ਬਾਅਦ ਦੀ, 2001 ਦੀ 2 ਚ 1 ਦੀ 2 ਚ 2004 ਚ। ਹਾਂਜੀ।
0: ਤੇ ਤੁਹਾਡਾ ਕਿਤਵਾ ਨੰਬਰ ਹੈ ਪੈਣਾ ਭਾਈ?
2: ਯਾਦਾਂ ਜਿਹੜੀਆਂ
0: ਸ਼ਤਾਕ ਭਾਈ
2: ਮੇਰਾ ਦੂਸਰਾ ਹੈ ਜੀ।
0: ਅੱਛਾ।
2: ਮੇਰਾ ਦੂਸਰਾ ਨੰਬਰ।
1: ਸਕੂਲ ਜਾਣ ਦਾ ਜ਼ਮਾਨਾ ਕਿਸ ਤਰ੍ਹਾਂ ਸ਼ੁਰੂ ਹੋਇਆ, ਤੇ ਉਹਦੇ ਇਲਾਵਾ ਸਕੂਲ ਕਿੰਨਾ ਦੂਰ ਸੀ, ਰਿਸੈਸ ਵਿੱਚ ਕੀ ਕਰਦੇ ਸੋ, ਦੱਸੋ। ਹਾਂ
2: ਭੈਣ ਭਰਾਵਾਂ ਆਪਸ ਸਾਡਾ ਬੜਾ ਪਿਆਰ ਸੀ, ਅੰਮੀ ਅੱਬੂ ਵੀ ਸਾਰਿਆਂ ਨਾਲ ਸਾਂਝੇ ਪਿਆਰ ਕਰਦੇ ਸੀ, ਕਿਸੇ ਨੂੰ ਇਹ ਨੀ ਕਹਿੰਦੇ ਕਿ ਤੂੰ ਬਿਹਤਰ। ਸਾਰਿਆਂ ਨੂੰ ਜਿਹੜਾ ਨਾ ਉਹਨਾਂ ਨੇ ਸਮਝਾਉਣਾ ਹੁੰਦਾ ਸੀ। ਤੇ ਸਕੂਲ ਮੇਰੇ ਤੋਂ ਤਕਰੀਬਨ 3 ਤੋਂ 4 ਕਿੱਲੇ ਹਟਵਾਂ ਸੀ ਦੂਸਰੇ ਪਿੰਡ ਦੇ ਵਿੱਚ।
1: ਅੱਛਾ।
2: ਲਾਗੇ ਲਾਗੇ 4 ਪਿੰਡ ਨੇ, 3-3, 4-4 ਕਿੱਲਿਆਂ ਦਾ ਫਰਕ ਹੈ ਵਿੱਚ। ਤੇ ਉਸ ਸਕੂਲ ਦੀ ਕੋਈ 4 ਦੀਵਾਰੀ ਵੀ ਨਹੀਂ ਸੀ ਹੁੰਦੀ, 3 ਤੱਕ ਸਕੂਲ ਸੀ ਉਹ।
1: ਅੱਛਾ।
2: 4 ਸਵੇਰੇ ਬੂਟੇ ਲੱਗੇ ਹੋਏ ਸੀ। ਹਾਂਜੀ, ਗੌਰਮੈਂਟ ਦਾ ਸੀ ਅਕਸਰ। ਹਾਂਜੀ, 3 ਤੱਕ ਪਿੰਡਾਂ ਦੇ ਸਕੂਲ ਹੁੰਦੇ ਰਹੇ ਨੇ।
1: ਠੀਕ। ਤੇ ਉਸ ਇੱਕ ਸੁਣੋ ਕਿ ਉਹ ਤੇ ਥੋੜਾ ਥੋੜਾ ਜਿਹਾ ਫਾਸਲੇ ਤੇ ਸੀ, ਮੇਰਾ ਖਿਆਲ ਹੈ ਕਿ ਕਿੰਨਾ ਕੁ ਟਾਈਮ ਲੱਗ ਜਾਂਦਾ ਸੀ ਪੈਦਲ ਜਾਂਦੇ ਸੋ, ਸਾਰੇ ਬੱਚੇ ਮਿਲ ਜੁਲ ਕੇ ਮੱਲੇ ਤੇ ਜਾਂਦੇ ਸਨ, ਜਾਂ ਫਿਰ ਕੋਈ ਛੋੜ ਕੇ ਆਉਂਦਾ ਸੀ ਸਕੂਲ?
2: ਤਕਰੀਬਨ ਹਾਂਜੀ 10 ਮਿੰਟ ਲੱਗਦੇ ਸੀ
1: ਪੈਦਲ,
2: ਆਪ ਹੀ ਚਲੇ ਜਾਈਦਾ ਸੀ, 10 ਮਿੰਟ ਲੱਗਦੇ ਸੀ। ਵੱਡੀ ਭੈਣ ਜਾਂਦੀ ਸੀ ਨਾਲ, ਤਾਏ ਦੀ ਬੇਟੀ ਜਾਂਦੀ, ਉਹਨਾਂ ਨੇ ਹੋਣਾ ਪਿੱਛੇ, ਅਸੀਂ ਉਹਨਾਂ ਦੇ ਨਾਲ ਹੋਣਾ।
1: ਠੀਕ ਠੀਕ। ਅੱਗੇ ਵੀ ਪੱਲੇ ਚ ਮਕਾਨ ਸ਼ਕਾਨ ਹੈ ਸਰ, ਜਾਂ ਜੇ ਅੱਗੇ ਪਿੱਛੇ ਮਕਾਨ ਨਹੀਂ ਸਨ, ਖਾਲੀ ਖਾਲੀ ਜਗ੍ਹਾ ਸੀ, ਖਾਲੀ ਜਗ੍ਹਾ ਗਰਾਊਂਡ ਜ਼ਿਆਦਾ ਹੁੰਦੇ ਸਨ ਨਾ ਉਸ ਜ਼ਮਾਨੇ ਚ?
2: ਖੁੱਲਮ ਖੁੱਲਾ ਖੁੱਲਮ ਖੁੱਲਾ ਏਰੀਆ ਹੁੰਦਾ ਸੀ ਸਾਡੇ ਪਿੰਡ ਦੇ, 30 ਘਰ ਸੀ ਸਿਰਫ, ਤੇ ਜਦੋਂ ਪਿੰਡੋਂ ਬਾਹਰ ਨਿਕਲੀ ਦਾ ਸੀ ਤੇ ਦੂਰ ਦੂਰ ਤੱਕ ਕੋਈ ਚੀਜ਼ ਨਜ਼ਰ ਨਹੀਂ ਸੀ ਆਉਂਦੀ।
1: ਸਹੀ। ਤੇ ਉਸ ਵੇਲੇ ਫਿਰ ਤੁਸੀਂ ਕੋਈ ਅੱਧੀ ਛੁੱਟੀ ਵੇਲੇ ਕੀ ਕਰਦੇ ਸੀ? ਕੋਈ ਨਾਲ ਮੰਮੀ ਜੀ ਕੁਝ ਬਣਾ ਕੇ ਦਿੰਦੇ ਸਨ, ਕੋਈ ਸਵੇਰ ਨਾਸ਼ਤਾ ਕੀ ਹੁੰਦਾ ਸੀ, ਫਿਰ ਟਿਫਨ ਕੀ ਲੈ ਕੇ ਜਾਂਦੇ ਸੋ, ਜਾਂ ਟਿਫਨ ਦਾ ਰਿਵਾਜ ਨਹੀਂ ਸੀ, ਘਰ ਆ ਕੇ ਰੋਟੀ ਖਾਣੀ ਸੀ, ਕੀ ਤਰੀਕਾ ਕਾਰ ਸੀ?
2: ਨਹੀਂ, ਉਦੋਂ ਟਿਫਨ ਦਾ ਰਿਵਾਜ ਨਹੀਂ ਸੀ, ਪੌਣੇ ਦੇ ਵਿੱਚ ਪਰਾਠਾ ਬੰਨ ਕੇ ਦੇ ਵਿੱਚ ਜਾਂ ਆਂਡਾ ਰੱਖ ਦੇਣਾ, ਜਾਂ ਅਚਾਰ ਦੀ ਇੱਕ ਸਿੱਕੜੀ ਰੱਖ ਦੇਣੀ, ਤੇ ਉਹ ਜਦੋਂ ਤਫੜੀ ਹੋਣੀ ਅੱਧੀ ਛੁੱਟੀ ਹੋਣੀ ਉਦੋਂ ਖਾ ਲੈਣੀ।
1: ਅੱਛਾ। ਘਰ ਨੀ ਸਵਾਉਂਦੇ ਤੁਸੀਂ ਅੱਧੀ ਛੁੱਟੀ ਵੇਲੇ? ਤੁਸੀਂ ਉੱਥੇ ਸਕੂਲ ਵਿੱਚ ਹੀ ਉੱਥੇ ਹੀ ਥੋੜਾ ਬਹੁਤ ਆਪਣਾ ਟਿਫਨ ਖਾ ਲਿਆ, ਤੇ ਉਸੇ ਬਾਅਦ ਖੇਲ ਕੁੱਦ ਕਰ ਲਈ?
2: ਛੁੱਟੀ ਟਾਈਮ ਹੀ ਘਰ ਆਈਦਾ ਸੀ। ਹਾਂਜੀ।
1: ਛੁੱਟੀ ਕਿੰਨੇ ਵਜੇ ਹੁੰਦੀ ਸੀ ਉਸੇ ਲਈ ਸਕੂਲ ਦੀ?
2: ਹਾਂਜੀ, ਛੁੱਟੀ ਟਾਈਮ ਹੀ ਘਰ ਆਈਦਾ ਸੀ।
1: ਕਿੰਨੇ ਵਜੇ?
2: ਉਦੋਂ ਤਕਰੀਬਨ 1:30 ਵਜੇ ਛੁੱਟੀ ਹੁੰਦੀ ਰਹੀ ਹੈ।
1: ਅੱਛਾ, ਠੀਕ। ਇਹੀ ਟਾਈਮ ਤਕਰੀਬਨ ਅੱਜ ਦਾ ਜਿਹੜਾ ਟਾਈਮ ਹੁੰਦਾ ਨਾ ਸਕੂਲ ਦੀ ਛੁੱਟੀ ਦਾ, 1:30 ਵਜੇ ਦਾ ਟਾਈਮ ਸਰਕਾਰੀ ਸਕੂਲਾਂ ਦੀ ਛੁੱਟੀ ਦਾ।
2: 1:30 ਵਜੇ ਹੁੰਦੀ ਰਹੀ ਹੈ, ਸਰਦੀਆਂ ਦੇ ਵਿੱਚ ਤਕਰੀਬਨ 2:30 ਵਜੇ। ਹਾਂਜੀ, ਇਹ ਟਾਈਮ ਟੇਬਲ ਸੀ। ਹਾਂਜੀ ਹਾਂਜੀ।
1: ਅੱਛਾ। ਤੇ ਇਹ ਦੱਸੋ ਕਿ ਉਸ ਦੇ ਇਲਾਵਾ ਜਦੋਂ ਛੁੱਟੀ ਅੱਧੀ ਛੁੱਟੀ ਵਾਲੇ ਸਕੂਲ ਵਿੱਚ ਕੀ ਕਰਦੇ ਸੋ, ਕਿਹੜੀਆਂ ਖੇਡਾਂ ਖੇਡਦੇ? ਕਿਹੜੀਆਂ ਖੇਡਾਂ ਖੇਡਦੇ ਸੋ ਉਹਦੀ ਛੁੱਟੀ ਵੇਲੇ?
2: ਉਹਨਾਂ ਨੇ ਨਾ ਉੱਥੇ ਇੱਕ ਜਗ੍ਹਾ ਬਣਾਈ ਦੀ ਸੀ, ਉੱਥੇ ਉਹਨਾਂ ਨੇ ਬੱਚਿਆਂ ਨੂੰ ਖੇਡਣ ਵਾਸਤੇ ਵੀ ਜੋ ਕਿਸੇ ਦਾ ਦਿਲ ਕਰੇ ਖੇਡਣਾ, ਤੇ ਸਕੂਲ ਤੋਂ ਇਲਾਵਾ ਬਾਹਰ ਜਿਹੜਾ ਸੀ ਉਹ ਗੁੱਲੀ ਡੰਡਾ ਖੇਡੀਦਾ ਸੀ, ਫੁੱਟਬਾਲ ਖੇਡੀਦਾ ਸੀ, ਗੇਂਦ ਬੈਟ ਖੇਡ ਲੈਣਾ ਇਹ ਖੇਡੀਦਾ ਸੀ,
1: ਠੀਕ,
2: ਜਾਂ ਇੱਕ ਹੁੰਦਾ ਸੀ ਵੀ ਗੇਂਦ ਲੈਣੀ ਹੈ ਤੇ ਇੱਕ ਦੂਸਰੇ ਤੇ ਮਾਰਨੀ ਹੈ, ਮਾਰਕਿਟ ਆਈ ਹੈ ਖੇਡਣੀ ਹੈ।
1: ਠੀਕ। ਅੱਛਾ ਇਹ ਦੱਸੋ ਅੰਮੀ ਜੀ ਦੇ ਹੱਥ ਦਾ ਕੋਈ ਜ਼ਾਇਕਾ ਤੁਹਾਨੂੰ ਯਾਦ ਹੈ ਕਿ ਬੜਾ ਅੱਛਾ ਬਣਾਉਂਦੇ ਸਨ ਤੁਹਾਨੂੰ ਅੰਮੀ ਜੀ, ਜਾਂ ਉਸਲੇ 10-12 ਸਾਲ ਦੀ ਉਮਰ ਤੱਕ ਤੁਹਾਨੂੰ ਉਹਨਾਂ ਦੀ ਹੱਥ ਦੀ ਬਣੀ ਹੋਈ ਚੀਜ਼ ਜਿਹੜੀ ਬੜੀ ਪਸੰਦ ਸੀ, ਜਾਂ ਤੁਸੀਂ ਫਰਮਾਇਸ਼ ਕਰਕੇ ਬਣਵਾਉਂਦੇ ਸੋ?
2: ਅਸੀਂ ਮੈਨੂੰ ਨਾ ਦੁਪਹਿਰ ਨੂੰ ਹਰ ਰੋਜ਼ ਮਾਂ ਜੀ ਨੇ ਨਾ ਰੋਟੀ ਭੋਰ ਕੇ ਦੁੱਧ ਵਿੱਚ ਦੇਣੀ, ਤੇ ਐਸੀ ਆਦਤ ਬਣੀ ਦੀ ਸੀ ਕਿ ਅਸੀਂ ਸ਼ਹਿਰ ਵੀ ਆ ਗਏ ਵੱਡੇ ਹੁੰਦਿਆਂ ਤੱਕ, ਵਿਆਹ ਤੋਂ ਪਹਿਲੇ ਤੱਕ ਮੈਂ ਦੁਪਹਿਰ ਨੂੰ ਦੁੱਧ ਚ ਭੋਰ ਕੇ ਫਿਰ ਰੋਟੀ ਖਾਣੀ, ਮਾਂ ਦੀ ਯਾਦ ਤਾਜ਼ਾ ਹੋ ਜਾਣੀ, ਫਿਰ ਵਿਆਹ ਤੋਂ ਬਾਅਦ ਫਿਰ ਛੱਡ ਛੇੜੇ। ਘਰ ਦੇ ਵਿੱਚ ਡੰਗਰ ਵੀ ਰੱਖੇ ਹੁੰਦੇ ਸੀ, ਸੁਬਾ ਉੱਠਦੇ ਆ ਸਾਰੇ ਸਭ ਤੋਂ ਪਹਿਲੇ ਦਹੀਂ ਖਾਣਾ, ਫਿਰ ਰੋਟੀ ਖਾ ਕੇ ਸਕੂਲੇ ਜਾਣਾ, ਦੁਪਹਿਰੇ ਜਦੋਂ ਆਉਣਾ ਦੁੱਧ ਚ ਰੋਟੀ ਖਾਣੀ, ਤੇ ਮਾਂ ਨੇ ਕਹਿਣਾ ਕਿ ਪੁੱਤਰ ਅੰਦਰ ਹੋ ਕੇ ਖਾ, ਕੋਈ ਦੂਸਰਾ ਵੇਖੇ ਨਾ, ਨਜ਼ਰ ਨਾ ਲੱਗ ਜਾਵੇ। ਦਾਦਾ ਜੀ ਨਾਲ ਬੜਾ ਪਿਆਰ ਸੀ, ਉਹਨਾਂ ਨੇ ਡੰਗਰ ਚਾਰਨ ਜਾਣਾ ਤੇ ਉਹਨਾਂ ਨੇ ਛੋਟੇ ਛੋਟੇ ਬੇਰ ਜਿਹੜੇ ਮਲੇ ਹੁੰਦੇ ਆ ਨਾ ਉਹ ਲੈ ਕੇ ਆਣੇ ਕਰਨੇ, ਤੇ ਉਹਨਾਂ ਮੈਨੂੰ ਲੱਭਣਾ ਵੀ ਕਿੱਥੇ ਆ ਮੇਰਾ ਮੁੰਡਾ, ਮੈਂ ਲੱਭਣਾ, ਉਹਨਾਂ ਮੈਨੂੰ ਮੋਢੇ ਤੇ ਚੁੱਕਣਾ, ਫਿਰ ਮੈਨੂੰ ਬੇਰ ਦੇਣੇ।
1: ਅੱਛਾ।
2: ਉਹਨਾਂ ਨਾਲ ਮੇਰਾ ਪਿਆਰ ਤਾਂ ਸੀ ਕਿ ਉਹਨਾਂ ਨੇ ਸ਼ਾਮ ਨੂੰ ਸਾਰਿਆਂ ਨੇ ਇਕੱਠਿਆਂ ਹੋ ਕੇ, ਬਜ਼ੁਰਗਾਂ ਨੇ, ਪਿੰਡਿਆਂ ਨੇ, ਪਿੰਡ ਦੇ ਇੱਕ ਥੜੇ ਤੇ ਬੈਠਣਾ, ਉਹਨਾਂ ਨੇ ਆਪਣੀਆਂ ਉਧਰ ਚੜ੍ਹਦੇ ਪੰਜਾਬ ਦੀਆਂ ਗੱਲਾਂ ਕਰਿਆ ਕਰਨੀਆਂ। ਮੈਂ ਛੋਟਾ ਸੀ, ਮੈਨੂੰ ਤਾਂ ਸਮਝ ਨਹੀਂ ਸੀ, ਪਰ ਮੈਂ ਬਾਬੇ ਦੀ ਬਗਲ ਵਿੱਚ ਬੈਠ ਕੇ ਉਹ ਗੱਲਾਂ ਸੁਣਨੀ ਆ, ਤੇ ਅੱਜ ਮੈਂ ਜਦੋਂ ਹੁਣ ਇਸ ਮੁਕਾਮ ਤੇ ਖੜਾ ਨਾ, ਮੈਨੂੰ ਉਹ ਗੱਲਾਂ ਹੀ ਲਿਆਉਣ ਵਾਲੀਆਂ ਨੇ, ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਉਹਨਾਂ ਚੀਜ਼ਾਂ ਤੋਂ ਮੁਤਾਸਰ ਹੋ ਕੇ ਲਿਖਣਾ ਵੀ ਸਿੱਖਿਆ, ਗੁਰਮੁਖੀ ਵੀ ਸਿੱਖੀ, ਸਾਡੇ ਪੰਜਾਬ ਲੋਕਾਂ ਨਾਲ ਰਾਬਤਾ ਵੀ ਜਿਹੜਾ ਨਾ ਬਹਾਲ ਹੋਇਆ, ਉਹ ਚੀਜ਼ਾਂ ਨੇ ਮੈਨੂੰ ਇੱਥੋਂ ਤੱਕ ਲਿਆਂਦਾ।
1: ਥੋੜੀ
2: ਜਿਹੀ ਹੋਸ਼ ਸੰਭਾਲਦਾ ਗਿਆ ਨਾ, ਤੇ ਉਹਨਾਂ ਚੀਜ਼ਾਂ ਦੀ ਮੈਨੂੰ ਸਮਝ ਆਉਂਦੀ ਗਈ, ਉਹ ਫਿਰ ਮੈਂ ਲਿਖਣਾ ਸ਼ੁਰੂ ਕਰ ਦਿੱਤਾ, ਸੇਵ ਕਰਦਾ ਰਿਹਾ, ਅੱਜ ਮੈਂ ਉਹਨਾਂ ਚੀਜ਼ਾਂ ਨੂੰ ਪੜ੍ਹਨਾ, ਉਹਨਾਂ ਚੋਂ ਨਵੀਂ ਚੀਜ਼ ਮੈਂ ਲਿਖਣ ਦੀ ਕੋਸ਼ਿਸ਼ ਕਰਨਾ।
1: ਅੱਛਾ, ਸਹੀ।
2: ਹਾਂਜੀ,
1: ਸਹੀ। ਤੇ ਇਹਦੇ ਇਲਾਵਾ ਤੁਸੀਂ ਇਹ ਦੱਸੋ ਨਾ ਕਿ ਹੋਰ ਕੀ ਜਿਹਦੇ ਹੱਥ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਕਿ ਬੜੀਆਂ ਮਸ਼ਹੂਰ ਸਨ, ਸਾਰੇ ਕਹਿੰਦੇ ਸਨ ਵੀ ਇਹਦੀ ਮਾਂ ਇਹ ਬੜੀਆਂ ਚੀਜ਼ਾਂ ਸੋਹਣੀਆਂ ਬਣਾਉਂਦੀ ਹੈ, ਇਸ ਤੋਂ ਅੱਛਾ ਕੋਈ ਨਹੀਂ ਬਣਾਉਂਦਾ ਖਾਨਦਾਨ ਵਿੱਚ?
2: ਅਸੀਂ ਅੰਮੀ ਆ ਗਏ 2 ਸਾਲ, ਜਿਹੜਾ ਮੈਂ ਬੜਾ ਸ਼ੌਕ ਨਾਲ, ਅੱਬੂ ਨੇ ਵੀ ਲੈ ਕੇ ਆਣਾ ਗਿਆ ਸਾਗ ਬਣਾ, ਉਹ ਬੜੇ ਸ਼ੌਕ ਨਾਲ ਖਾਣਾ।
1: ਅੱਛਾ ਅੱਛਾ।
2: ਇੱਕ ਵਾਰੀ ਵੀ ਮੈਂ ਕਦੀ ਕਦੀ ਜਿੱਦ ਵੀ ਕਰ ਲਈਦਾ ਸੀ, ਅੱਬੂ ਘਰ ਹੈ ਨਹੀਂ ਸੀ ਤੇ ਅੰਮੀ ਕੋਲ ਪੈਸੇ ਨਹੀਂ ਸੀ, ਤੇ ਮੈਂ ਕਹਿੰਦਾ ਸੀ ਕਿ ਮੈਨੂੰ ਦਾਣੇ ਦੇ ਤੇ ਮੈਂ ਗੋਲਾ ਲੈਣਾ, ਸਾਡੇ ਘਰ ਦੇ ਚੀਜ਼ ਨੂੰ ਮਨਾ ਕਰਦੇ ਸੀ ਵੀ ਕੋਈ ਚੀਜ਼ ਨੀ ਦੇਣੀ, ਪੈਸੇ ਦੇ ਕੇ ਜਿਹੜਾ ਨਾ ਲੈਣਾ।
1: ਅੱਛਾ।
2: ਮਾਂ ਆਖੇ ਮੇਰੇ ਕੋਲ ਪੈਸੇ ਦੇ ਨਹੀਂ, ਮੈਂ ਪੈਸੇ ਦੇ ਜਾਂ ਦਾਣੇ ਦੇ, ਉਹ ਗੁੱਸੇ ਹੋਈ।
1: ਡੰਡੇ
2: ਨਾਲ ਮਾਰ ਪਵਾਣੀ, ਉਹ ਮੈਂ ਘਰੋਂ ਨੱਸ ਗਿਆ, ਬਾਅਦ ਵਿਚ ਹਨੇਰਾ ਹੋਇਆ ਤੇ ਅੱਬੂ ਕਲੀਨਾ ਦਾ ਕੰਮ ਕਰਦੇ ਸੀ ਖੱਡੀਆਂ ਦਾ, ਮੈਂ ਜਾ ਕੇ ਲੀਨ ਦੇ ਵਿੱਚ ਸੌ ਗਿਆ, ਹੁਣ ਉਹ ਸ਼ਾਮਾਂ ਪਈਆਂ, ਹਨੇਰਾ ਹੋ ਗਿਆ, ਸਾਰੇ ਲੱਭਣ ਲੱਭ, ਚਾਰ ਭੈਣਾਂ ਤੇ ਮੈਂ ਕੱਲਾ ਬਾਈ ਸੀ, ਦੋ
1: ਭਾਈ
2: ਪਿੰਡ ਨੂੰ ਵਕਤ ਪੈ ਗਿਆ ਸਾਰੇ, ਆਖਰੀ ਟਾਈਮ ਤੱਕ ਨਾ ਮੈਨੂੰ ਉਹ ਗੱਲ ਯਾਦ ਕਰਾਉਂਦੇ ਰਹੇ ਕਿ ਪੁੱਤਰ ਉਹ ਮੈਂ ਬੜਾ ਔਖਾ ਵਕਤ ਕੱਢਿਆ ਕਿ ਤੂੰ 4 ਤੋਂ 5 ਘੰਟੇ ਲੱਭਿਆ ਨਹੀਂ ਹੈ, ਮੁੜ ਕੇ ਇੰਜ ਦਾ ਕੋਈ ਕੰਮ ਨਹੀਂ ਕਰਨਾ ਹੈਗਾ ਜਿਹਦੇ ਨਾਲ ਪਰੇਸ਼ਾਨੀ ਹੋਵੇ, ਖਿਆਲ ਆਉਂਦਾ ਕਿ ਕਿੰਨਾ ਔਖਾ ਮਾਂ ਨੇ ਵਕਤ ਕੱਢਿਆ ਹੋਏਗਾ।
1: ਬਿਲਕੁਲ,
2: ਮੈਨੂੰ ਯਾਦ ਆਇਆ ਕਿ ਅਸੀਂ ਸ਼ਹਿਰ ਆ ਗਏ ਤੇ ਛੋਟੇ ਭਾਈ ਦੋਨੇ ਗਵਾਚ ਗਏ, ਕਿਸੇ ਦੇ ਘਰ ਚਲੇ ਗਏ, ਟੀਵੀ ਵੇਖਦੇ ਰਹੇ ਤੇ ਅਸੀਂ ਉਹਨਾਂ ਨੂੰ ਲੱਭਦੇ ਰਹੇ। ਉਹ ਫਿਰ ਲੱਭਣ ਨਾ,
1: ਹਾਂ
2: ਜਦੋਂ
1: ਦੇਖਿਆ
2: ਐਲਾਨ ਕਰਾਇਆ ਨਾ ਤੇ ਫਿਰ ਉਹ ਜਿਹਨਾਂ ਦੇ ਘਰ ਗਏ ਸੀ ਨਾ ਉਹ ਲੈ ਕੇ ਆਏ ਨਾ, ਤੇ ਮੈਨੂੰ ਫਿਰ ਉਹ ਵਕਤ ਯਾਦ ਆਇਆ ਤੇ ਮਾਂ ਮੈਨੂੰ ਕਹਿਣ ਲੱਗੀ ਕਿ ਆਇਆ ਵਕਤ ਯਾਦ ਤੈਨੂੰ।
1: ਦੇਖਿਆ ਇੰਝ
2: ਮੈਂ ਕਿਹਾ
1: ਹੁੰਦਾ,
2: ਹਾਂਜੀ
1: ਮਾਂ ਪਿਓ ਬਣੋ ਤੇ ਫਿਰ ਪਤਾ ਚੱਲਦਾ
2: ਅੱਜ
1: ਮਾਂ ਪਿਓ
2: ਤੂੰ
1: ਦੀ
2: ਵੱਡਾ ਵਾ।
1: ਅਹਿਸਾਸ ਹੁੰਦਾ।
2: ਹਾਂਜੀ
1: ਅੱਛਾ
2: ਤੇ
1: ਅੱਛਾ ਇਹ
2: ਉਹ
1: ਦੱਸੋ ਨਾ,
2: ਅੱਬੂ
1: ਇਹਦੇ
2: ਫੋਟੋ
1: ਅਲਾਵਾ ਤੁਹਾਡੇ
2: ਜਿਹੜੇ
1: ਕਿਤੇ
2: ਕਾਫੀ
1: ਕੋਈ ਨੇੜੇ ਉਸੇ ਲਈ ਕੋਈ ਮੇਲੇ ਛੇਲੇ, ਈਦ ਤਿਉਹਾਰ ਤੇ, ਕੋਈ ਸ਼ਬਰਾਤ ਤੇ, ਕੋਈ ਈਦ ਤੇ, ਵੱਡੀ ਈਦ ਤੇ ਕੋਈ ਮੇਲਾ ਲੱਗਦਾ ਸੀ? ਕੋਈ ਪੰਗੂੜੇ ਝੰਗੂੜੇ ਆਉਂਦੇ ਸਨ, ਕੋਈ ਮੇਲੇ ਆਉਂਦੇ ਸਨ ਨਜ਼ਦੀਕ, ਜਾਂ ਕਿੱਥੇ ਜਾਂਦੇ ਸੋ ਮੇਲਾ ਦੇਖਣ?
2: ਹਾਂਜੀ ਸਾਡੇ ਸਾਡੇ ਨਾਲ ਪਿੰਡ ਜਿਹੜਾ ਜਲਾਲਾ ਸ਼ਰੀਫ ਹੈ ਉੱਥੇ ਅੱਜ ਵੀ ਮੇਲਾ ਹੁੰਦਾ ਹੈ, ਤੇ ਉਸ ਮੇਲੇ ਨੂੰ ਆਖਦੇ ਰਹੇ ਨੇ ਬਾਗ ਦਾ ਮੇਲਾ। ਕਿਸੇ ਵਕਤ ਨੂੰ ਉੱਥੇ ਸ਼ਾਇਦ ਬਾਗ ਹੁੰਦਾ ਸੀ, ਤੇ ਅੱਜ ਵੀ ਉਹ ਹਰ ਸਾਲ ਬਾਅਦ ਮੇਲਾ ਲੱਗਦਾ, ਉਸੇ ਤਰ੍ਹਾਂ ਹੀ ਰੌਣਕ ਲੱਗਦੀ ਹੈ। ਅਸੀਂ ਉਹ ਮੇਲਾ ਵੇਖਣ ਵੀ ਜਾਂਦੇ ਹਾਂ ਤੇ ਆਪਣੇ ਪਿੰਡ ਵੀ ਚਲੇ ਜਾਂਦੇ ਹਾਂ, ਇੱਕ ਬਚਪਨ ਦੀ ਯਾਦ ਵੀ ਤਾਜ਼ਾ ਹੋ ਜਾਂਦੀ ਹੈ, ਆਪਣੇ ਭੈਣ ਭਰਾਵਾਂ ਨੂੰ ਵੀ ਮੇਲਾ ਆਈਦੀ ਹੈ। ਅੱਗੋ ਦੇਖੋ ਇੱਕ ਸ਼ਾਦੀ ਵੀ ਉੱਥੇ ਹੋ ਗਈ ਤਾਏ ਦੇ ਘਰ, ਸ਼ਹਿਰੋਂ ਆ ਗਏ ਦੋਵੇਂ ਭਾਈ, ਅਸੀਂ ਉੱਥੇ ਵਿਆਹੇ ਆ, ਸਾਡਾ
1: ਅੱਛਾ
2: ਆਉਣਾ ਜਾਣਾ ਵੀ ਉੱਧਰ ਹੀ ਲੱਗਿਆ। ਹੁਣ
1: ਸਹੀ
2: ਜਦੋਂ ਵੀ
1: ਸਹੀ
2: ਪਿੰਡ ਜਾਈਦਾ ਪਿੰਡ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ।
1: ਸਹੀ ਸਹੀ
2: ਹਾਂਜੀ
1: ਤੇ ਥੋੜਾ ਜਿਆਦਾ ਜਿਹੜਾ ਜ਼ਮਾਨਾ ਸੀ ਆਪਣਾ, ਟਾਈਮ ਸ਼ੁਰੂ ਦੇ ਜਿਹੜੇ 10 ਸਾਲ ਨੇ ਉਹ ਸ਼ਕਰਗੜ੍ਹ ਵਿੱਚ ਹੀ ਗੁਜ਼ਰੇ ਸਨ, ਉਸੇ ਇਲਾਕੇ ਵਿੱਚ ਗੁਜ਼ਰੇ ਆਪਣੇ।
2: ਚੱਕਰ ਹਾਂਜੀ ਸ਼ਕਰਗੜ੍ਹ ਤੋਂ ਅੱਗੇ ਬਾਰਡਰ ਤੇ ਜ਼ੀਰੋ ਲੈਣ ਤੇ ਸਾਰੇ ਚੱਕਰਗੜ੍ਹ

0: ਕਿਹਾ ਵੀ ਜਿਹੜਾ ਉਸਤਾਦ ਹੁੰਦਾ ਨਾ ਉਹ ਵੀ ਪਿਓ ਹੀ ਹੁੰਦਾ,
1: ਬੇਟਾ ਇੱਕ
0: ਉਹਦੀ ਗੱਲ ਦਾ ਗੁੱਸਾ ਨੀ ਕਰਨਾ।
1: ਤੋ
0: ਅੱਜ ਤੇ ਤੂੰ ਮਾਰ ਪਈ ਹੈ ਨਾ,
1: ਯੇ
0: ਤੁਸੀਂ ਕੱਲ ਨੂੰ ਇਹਦੇ ਤੋਂ ਸਬਕ ਹਾਸਿਲ ਕਰੋ, ਅੱਜ ਛੋਟੇ ਕੱਲ ਵੱਡੇ ਹੋਵੋਗੇ ਤੇ ਫਿਰ ਪਤਾ ਚੱਲੇਗਾ।
2: ਹਾਂ ਸਹੀ ਸਹੀ। ਤੇ ਕੈਸੇ ਸਟੂਡੈਂਟਸ ਹੋ ਬਚਪਨ ਵਿੱਚ,
0: ਫਿਰ ਉਹ ਗੱਲ
2: ਕਲਾਸ ਦੇ ਵਿੱਚ?
0: ਪੱਲੇ ਬੰਨ ਲਈ ਤੇ ਫਿਰ ਛੁੱਟੀ ਨਹੀਂ ਕੀਤੀ, ਫਿਰ ਕੋਈ ਗਲਤ ਕੰਮ ਨਹੀਂ ਕੀਤਾ, ਸ਼ਰਾਰਤਾਂ ਨਹੀਂ ਕੀਤੀਆਂ, ਅੱਛੇ ਤਰੀਕੇ ਨਾਲ ਪੜ੍ਹੇ। ਫਿਰ
2: ਸਹੀ, ਜਿਹੜੀ ਉਹ 5ਵੀਂ ਤੱਕ ਦੀ ਕਲਾਸ ਸੀ ਤੁਹਾਡੀ, ਉਹਦੇ ਵਿੱਚ ਤੁਸੀਂ ਲਾਈਕ ਸਟੂਡੈਂਟ ਰਹੇ ਹੋ
0: ਹੁੰਦਾ
2: ਜਾਂ
0: ਰਿਹਾ ਸ਼ੁਰੂ ਤੋਂ
2: ਬਸ ਸ਼ਰਾਰਤੀ ਜਿਹੇ ਬੱਚੇ ਸੋ?
0: ਪਹਿਲੇ ਦੂਸਰੇ ਹਾਂਜੀ ਨਹੀਂ, ਮੈਂ ਸ਼ਰਾਰਤਾਂ ਕਰਦੇ ਨਹੀਂ ਸੀ ਸ਼ੁਰੂ ਤੋਂ ਹੀ, ਸ਼ਰਾਰਤਾਂ ਵਾਲਾ ਜ਼ਿਹਨ ਨਹੀਂ ਸੀ ਆਇਆ। ਸਭ ਨਾਲੋਂ ਮੈਂ ਸਾਈਡ ਤੇ ਰਹਿਣਾ, ਕੱਲਿਆਂ ਕੱਲਿਆਂ ਰਹਿਣਾ, ਚੁੱਪ ਰਹਿਣਾ,
2: ਅੱਛਾ,
0: ਸ਼ਰਾਰਤਾਂ ਨਹੀਂ ਕਰਨੀਆਂ।
2: ਜਦ ਖੁੱਲਣ ਮਿਲਣ ਵਾਲੀ ਆਦਤ ਨਹੀਂ ਸੀ ਤੁਹਾਡੀ?
0: ਹਾਂਜੀ
2: ਅੱਛਾ, ਤੇ ਫਿਰ ਤੁਸੀਂ ਜਦੋਂ
0: ਹਾਂਜੀ,
2: ਸਕੂਲ ਦੀ 5ਵੀਂ ਕਲਾਸ ਤੱਕ ਤੁਸੀਂ
0: ਮਤਲਬ ਗੱਲ
2: ਖਾਮੋਸ਼
0: ਇੱਕ
2: ਰਹੇ, ਤੁਸੀਂ ਦੋਸਤ
0: ਕਰੋ।
2: ਦੋਸਤ ਨਹੀਂ ਬਣਾਏ ਸਕੂਲ ਵਿੱਚ, ਕਲਾਸ ਵਿੱਚ ਦੋਸਤ ਨਹੀਂ ਸਨ ਤੁਹਾਡੇ ਕੋਈ?
0: ਹਾਂਜੀ, ਸਕੂਲ ਦੇ ਦੋਸਤ ਜਿੰਨੇ ਵੀ ਸੀ, ਅਸੀਂ ਅੱਜ ਵੀ ਆਪਸ ਵਿੱਚ ਕਦੀ ਕਦੀ ਇਕੱਠੇ ਹੁੰਦੇ ਆ, ਮਿਲਨੇ ਆ। ਤੇ ਜਦੋਂ ਪਿੰਡ ਰਹਿੰਦੇ ਸੀ, ਪਿੰਡ ਦੇ ਜਿਹੜੇ ਮੇਰੇ ਯਾਰ ਸੀ, ਉਹ ਅੱਜ ਵੀ ਯਾਰ ਜਿਹੜੇ ਨੇ, ਜਦੋਂ ਜਾਈਦਾ ਪਿੰਡ ਮਿਲੀਦਾ ਉਹਨਾਂ ਨੂੰ। ਤੇ ਜਦੋਂ ਅਸੀਂ ਪਿੰਡ ਛੱਡ ਕੇ ਆਉਣ ਲੱਗੇ ਤੇ ਇੱਕ ਮੇਰਾ ਯਾਰ ਮੈਨੂੰ ਆਇਆ ਨੀ, ਤੇ ਲੇਕਿਨ ਅਸੀਂ ਜਾਂਦੇ ਹਾਂ। ਤੇ ਫਿਰ ਇੱਕ ਕੁਦਰਤ ਵੱਲੋਂ ਐਸਾ ਸੀ ਕਿ ਮੈਂ ਜਦੋਂ ਪਿੰਡ ਜਾਣਾ ਉਹਨੂੰ ਪਤਾ ਲੱਗ ਜਾਂਦਾ ਸੀ, ਤੇ ਉਹ ਮੈਨੂੰ ਸਪੈਸ਼ਲ ਮਿਲਣ ਆਉਂਦਾ ਸੀ
2: ਅੱਛਾ।
0: ਹਰ ਦਫਾ। ਜਦੋਂ ਵੀ ਮੈਂ ਕਦੀ ਐਸਾ ਚਾਂਸ ਨਹੀਂ ਹੋਇਆ ਕਿ ਉਸ ਬੰਦੇ ਨੂੰ ਮੈਂ ਨਾ ਮਿਲਿਆ ਹੋਵਾਂ। ਤੇ 2 ਸਾਲ ਪਿੱਛੇ ਇੱਕ ਹਾਦਸਾ ਹੋਇਆ, ਤੇ ਉਹ ਪਿੰਡ ਚ ਲੜਾਈ ਹੋਈ ਤੇ ਉਹ ਫਾਇਰਿੰਗ ਹੋ ਗਈ, ਗੋਲੀ ਲੱਗ ਗਈ, ਤੇ ਵੱਲਾਂ ਨੂੰ ਪਿਆਰਾ ਹੋ ਗਿਆ। ਤੇ ਲਾਸਟ ਟਾਈਮ ਮੈਂ ਉਹਨੂੰ ਮਿਲ ਕੇ ਆਇਆ ਤੇ ਮੈਨੂੰ ਉਹ ਕਹਿੰਦਾ ਵੀ ਪਤਾ ਨੀ, ਲਾਸਟ ਟਾਈਮ ਉਹਨੂੰ ਜਦੋਂ ਮਿਲਿਆ ਨਾ, ਮੈਂ ਕਿਹਾ ਯਾਰ ਆ ਗਈ ਹਾਂ, ਕਹਿੰਦਾ ਯਾਰ ਲੱਗਦਾ ਕਿ ਅਸੀਂ ਅੱਗੇ ਜਾ ਕੇ ਮਿਲਾਂਗੇ। ਹਾਲਾਤ ਸੀ ਉਦੋਂ ਦੇ, ਉਹ ਕਾਫੀ ਉਹਦੇ ਨਾਲ ਗੱਲਾਂ ਬਾਤਾਂ ਹੋਈਆਂ, ਤਕਰੀਬਨ 1 ਘੰਟਾ ਗੱਪਸ਼ਪ ਹੋਈ। ਜਦੋਂ ਮੈਂ ਬਾਹਰ ਆ ਗਿਆ, ਬਾਅਦ ਚ ਪਤਾ ਚੱਲਾ ਵੀ ਇਹ ਹਾਦਸਾ ਹੋ ਗਿਆ, ਤੇ ਮੈਂ ਕਿਹਾ ਉਹਦੇ ਦਿਲੋਂ ਸੱਚੀਆਂ ਗੱਲਾਂ ਨਿਕਲਦੀਆਂ ਸੀ।
2: ਬਿਲਕੁਲ
0: ਉਹ ਯਾਦ
2: ਬਿਲਕੁਲ,
0: ਆਉਂਦਾ ਕਦੇ ਕਦੇ, ਤੇ ਬਹੁਤ ਸੋਹਣਾ ਉਹਦੇ ਨਾਲ ਟਾਈਮ ਲੰਘਿਆ। ਜਦ ਵੀ ਪਿੰਡ ਜਾਣਾ, ਉਹਨੂੰ ਮੈਂ ਮਿਲਣਾ ਜਾਂ ਉਹਨੇ ਮੈਨੂੰ ਲੱਭ ਕੇ ਮਿਲਣਾ, ਕਦੇ
2: ਸਹੀ
0: ਅਸੀਂ ਮਿਸ ਨਹੀਂ ਕੀਤਾ ਹੈਗਾ ਵੀ ਲਾਜ਼ਮੀ ਮਿਲਣਾ।
2: ਸਹੀ ਸਹੀ। ਅੱਛਾ, ਬਚਪਨ ਦੀ ਕੋਈ ਐਸੀ
0: ਹਾਂਜੀ
2: ਯਾਦ ਹੈ ਜਿਹੜੀ ਹੁਣ ਤੱਕ ਤੁਹਾਡੇ ਦਿਲੀ ਛਿੱਤੇ ਅਟਕੀ ਹੋਈ ਹੈ, ਤੇ ਤੁਸੀਂ ਸਮਝਦੇ ਹੋ ਕਿ ਇਹ ਗੱਲ ਜਿਹੜੀ ਹੈ ਨਾ, ਅੱਛੀ ਜਾਂ ਬੁਰੀ ਕਿਸੇ ਤਰ੍ਹਾਂ ਦੀ ਵੀ, ਜਿਹੜੀ ਤੁਸੀਂ ਸਮਝਦੇ ਹੋ ਕਿ ਸ਼ੇਅਰ ਕਰਨਾ ਚਾਹੋ, ਕਿ ਕੋਈ ਜਿਹੜੀ ਤੁਸੀਂ ਭੁੱਲਣਾ ਵੀ ਚਾਹੋ ਤੇ ਨਹੀਂ ਭੁੱਲ ਸਕਦੇ, ਕੋਈ ਬਚਪਨ ਦੀ ਉਹ 10-12 ਸਾਲ ਦੀ ਉਮਰ ਤੱਕ ਦੀ ਕੋਈ ਐਸੀ ਯਾਦ?
0: ਨਹੀਂ, ਮੈਂ ਇਸ ਤਰ੍ਹਾਂ ਦਾ ਤੇ ਕੋਈ ਵੀ ਨਹੀਂ ਵੀ ਜਿਹੜੀ ਨਾ, ਬਸ ਇਹ ਹੀ ਕਿ ਬਾਅਦ ਸ਼ਹਿਰ ਆ ਗਿਆ। ਮੈਂ ਤਕਰੀਬਨ 9 ਸਾਲ ਦਾ ਸੀ ਜਦੋਂ ਸ਼ਹਿਰ ਆ ਗਿਆ, 8 ਸਾਲ ਦਾ ਸੀ। ਤੇ ਫਿਰ ਸ਼ਹਿਰ ਦਾ ਤੇ ਪਿੰਡ ਦਾ ਥੋੜਾ ਫਰਕ ਹੁੰਦਾ, ਸ਼ਹਿਰ ਦੇ ਵਿੱਚ ਜਿਹੜਾ ਨਾ ਪਿੰਡ ਵਰਗਾ ਮਾਹੌਲ ਨਹੀਂ ਸੀ ਹੈਗਾ।
2: ਕਿਹੜੇ ਸ਼ਹਿਰ ਆਏ ਸੋ ਉਸ
0: ਤੇ
2: ਲਈ,
0: ਮਾਂ ਪਿਓ ਨੇ
2: ਕਿਹੜੇ ਸ਼ਹਿਰ
0: ਸਾਰੀਆਂ,
2: ਆਏ?
0: ਅਸੀਂ ਨਾਰੋਵਾਲ, ਫਿਰ ਨਾਰੋਵਾਲ ਸ਼ਹਿਰ ਆ ਗਏ ਸੀ
2: ਅੱਛਾ
0: ਫਿਰ।
2: ਅੱਛਾ ਠੀਕ।
0: ਤੇ ਮਾਂ ਪਿਓ ਨੇ ਸਾਰੀਆਂ ਖਾਹਿਸ਼ਾਂ ਪੂਰੀਆਂ ਕੀਤੀਆਂ। ਤੇ ਜਦੋਂ ਮੈਂ 14 ਸਾਲ ਦਾ ਹੋਇਆ, ਤੇ ਬਾਬਾ ਜੀ ਫਿਰ ਰੁਖਸਤ ਹੋ ਗਏ ਦੁਨੀਆ ਤੋਂ। ਉਹ ਫਿਰ ਘਰ ਦੀਆਂ ਜ਼ਿੰਮੇਦਾਰੀਆਂ ਪੈ ਗਈਆਂ ਸਾਰੀਆਂ।
2: ਸਹੀ। ਤੇ ਤੁਸੀਂ ਵੱਡੇ ਭਰਾ ਸੋ ਜ਼ਾਹਿਰ ਹੈ, ਬਾਕੀ ਭੈਣਾਂ ਵੀ ਛੋਟੀਆਂ ਸਨ ਤੁਹਾਡੇ ਕੋਲੋਂ।
0: ਨਾਲੇ ਪੜ੍ਹਨਾ
2: ਠੀਕ।
0: ਬਾਬਾ ਆਇਆ ਤੇ ਸੀ, ਉਹਨਾਂ ਹਰ ਖੁਆਇਸ਼ ਪੂਰੀ ਕੀਤੀ, ਹਰ ਚੀਜ਼ ਨਾਲ ਲੈ ਕੇ ਦਿੱਤੀ।
2: ਬਾਦਸ਼ਾਹੀ ਹੁੰਦੀ ਹੈ ਨਾ, ਪਿਓ
0: ਹਾਂਜੀ,
2: ਦੇ ਸਿਰ ਤੇ ਬਾਦਸ਼ਾਹੀ ਹੁੰਦੀ ਹੈ।
0: ਇੱਕ
2: ਬਿਲਕੁਲ,
0: ਭੈਣ ਵੱਡੀ ਸੀ ਤੇ ਫਿਰ 3 ਛੋਟੀਆਂ ਸਨ।
2: ਛੋਟੇ ਬੱਚੇ ਸਨ, ਸਾਰੇ ਛੋਟੇ ਸਨ ਨਾ, ਤੁਸੀਂ ਖੁਦ 14 ਸਾਲ ਦੇ ਸੋ ਤੇ ਤੁਹਾਡੇ ਕੋਲੋਂ
0: ਸ਼ੇਰ
2: ਛੋਟੇ ਸਨ,
0: ਪੜਿਆ
2: ਛੋਟੇ ਬੱਚੇ
0: ਅਲਾਮਾ
2: ਸਨ।
0: ਇਕਬਾਲ ਦਾ, ਹਾਂਜੀ ਮੈਂ ਇੱਕ ਅਲਾਮਾ ਇਕਬਾਲ ਦਾ ਇੱਕ ਸ਼ੇਰ ਪੜਿਆ ਅਖਬਾਰ ਦੇ ਵਿੱਚ, ਤੇ ਖੁਦ ਹੀ ਮੈਂ ਗੁਮ ਹੈ ਖੁਦਾਈ ਤਲਾਸ਼ ਕਰ,
1: ਵਾਹ
0: ਮੈਂ ਆਪਣੇ ਬਾਬਾ ਨੂੰ ਕਿਹਾ, ਮੈਂ ਬਾਬਾ ਮੈਨੂੰ ਗੱਲ ਸਮਝਾਓ। ਉਹਨੇ ਕਿਹਾ ਪੁੱਤਰ ਤੂੰ ਛੋਟਾ ਹਜੇ, ਤੇ ਇਸ ਚੀਜ਼ ਨੂੰ ਸੰਭਾਲ ਕੇ ਰੱਖ, ਤੇਰੇ ਕਿਤੇ ਹਯਾਤੀ ਦਾ ਪਤਾ ਨੀ ਕਿੰਨੀ ਕਿਹਦੀ ਹੈ ਤੇ ਕਿਹਦੀ ਨੀ। ਮੈਂ ਪਹਿਲੇ ਤੁਰ ਜਾਣਾ ਕਿ ਨਹੀਂ, ਮੈਂ ਹੋਇਆ ਤੇ ਮੈਂ ਤੈਨੂੰ ਕਰਾਂ,
2: ਜੀ ਜੀ ਜਨਾਬ ਸਾਡੇ ਨਾਲ ਆਪਣੀ ਖੂਬਸੂਰਤ ਯਾਦਾਂ ਸ਼ੇਅਰ ਕਰ ਰਹੇ ਸਨ ਇਸ਼ਤਿਹਾਰ।

0: ਅੰਸਾਰੀ ਸਾਹਿਬ, ਤੇ ਇਨਸ਼ਾਅੱਲਾ ਅੱਗੇ ਵੀ ਮੌਕਾ ਲੱਗਾ ਤੁਹਾਡੇ ਕੋਲੋਂ ਸਾਨੂੰ ਟਾਈਮ ਮਿਲਿਆ ਤੇ ਤੁਹਾਨੂੰ ਇਸ ਮੌਜੂ ਤੇ ਜਾਂ ਬਲਕਿ ਹੋਰ ਵੀ ਮੌਜੂਆਤ ਤੇ ਜ਼ਰੂਰ ਅਸੀਂ ਤਕਲੀਫ ਦਿਆਂਗੇ ਕਿ ਤੁਸੀਂ ਨਾਲ ਨਾਲ ਇੱਕ ਕੈਥਾਰਸਿਸ ਹੋਏ ਅਸੀਂ ਆਪਣੇ ਦਿਲ ਦਾ ਭਾਰ ਲਾਣ ਲਈ ਆਪਣੇ ਦੋਸਤਾਂ ਨਾਲ,
1: ਬਿਲਕੁਲ
0: ਆਪਣੀ
1: ਬਿਲਕੁਲ
0: ਔਲਾਦਾਂ ਨਾਲ, ਆਉਣ ਵਾਲੀ
1: ਹਾਂ
0: ਨੌਜਵਾਨ ਨਸਲ ਦੇ ਨਾਲ ਇਹ ਚੀਜ਼ਾਂ ਫੇਸਬੁੱਕ ਤੇ, ਵਟਸਐਪ ਤੇ, ਯੂਟਿਊਬ
1: ਹਾਂਜੀ
0: ਤੇ
1: ਹਾਂਜੀ
0: ਮਹਿਫੂਜ਼ ਕਰ
1: ਬਿਲਕੁਲ
0: ਰਹੇ ਹਾਂ, ਤੇ ਇਨਸ਼ਾਅੱਲਾ ਤਾਲਾ ਇਹ ਚੀਜ਼ਾਂ ਜ਼ਾਇਆ ਨਹੀਂ ਹੁੰਦੀਆਂ, ਸਾਡੀ ਪੂਰੀ ਤਹਿਜ਼ੀਬ, ਤੁਹਾਡੀ ਜ਼ਬਾਨੀ ਮਹਿਫੂਜ਼ ਹੋ ਰਹੀ ਹੈ,
1: ਬਿਲਕੁਲ
0: ਕਲਚਰ, ਉਸ ਵੇਲੇ ਦਾ ਪੈਸਾ ਕਿਹੜਾ ਚੱਲਦਾ ਸੀ,
1: ਹਾਂਜੀ
0: ਉਸ ਵੇਲੇ ਸੋਨਾ ਕਿਹੜੇ ਪਾ ਸੀ, ਉਸ ਵੇਲੇ ਤੇਲ ਕਿਹੜੇ ਪਾ ਸੀ, ਉਸ
1: ਬਿਲਕੁਲ
0: ਵੇਲੇ ਘਿਓ ਕਿਸ ਤਰ੍ਹਾਂ ਸੀ,
1: ਹਾਂਜੀ
0: ਇੱਕ ਆਦਮੀ ਦੀ ਤਨਖਾਹ ਕਿਤਨੀ ਹੁੰਦੀ ਸੀ, ਦੇਖੋ ਕਿਤਨੀ ਇਹ ਦੇਖਣ ਦੀ ਛੇਤੀ ਛੋਟੀਆਂ ਗੱਲਾਂ ਨੇ, ਲੇਕਿਨ ਇਹ ਪੂਰੀ ਤਹਿਜ਼ੀਬ ਨੂੰ ਇੱਕ ਕਵਰ ਕਰ ਲੈਂਦੀਆਂ ਨੇ, ਇਹਨਾਂ
1: ਹਾਂਜੀ
0: ਗੱਲਾਂ ਦੇ ਅੰਦਰ ਪੂਰਾ ਜ਼ਮਾਨਾ ਸਮਾ ਜਾਂਦਾ ਹੈ, ਤੇ ਇਹ
1: ਸਾਨੂੰ
0: ਬਹੁਤ
1: 50 ਪੈਸੇ
0: ਸ਼ੁਕਰੀਆ,
1: ਮਿਲਦੇ ਰਹੇ ਨੇ ਸਕੂਲ ਜਾਣ ਟਾਈਮ
0: 50 ਪੈਸੇ ਹੋ ਗਏ ਸਨ ਤੁਹਾਡੇ ਤੱਕ ਆਉਂਦਿਆਂ ਦੇ, ਮਾਸ਼ਾਅੱਲਾ ਤਰੱਕੀ ਹੋ ਗਈ ਸੀ ਨਾ, ਦੇਖੋ ਅਲੀ ਭਾਈ ਦੇ ਜ਼ਮਾਨੇ ਤੋਂ ਇਸ਼ਤਿਹਾਰ ਭਾਈ ਦੇ
1: ਹਾਂਜੀ
0: ਜ਼ਮਾਨੇ ਆਉਂਦੇ ਆਉਂਦੇ ਜੇਬ ਖਰਚੀ 50 ਪੈਸੇ ਹੋ ਗਈ ਸੀ, ਤੇ ਕਿੰਨੀ
1: ਹਾਂਜੀ
0: ਵੱਡੀ ਗੱਲ ਹੈ ਕਿ ਕਿ ਨਾ ਹਰ 5 ਸਾਲ ਬਾਅਦ ਡਿਫਰੈਂਸ ਆਉਂਦਾ ਹੈ ਤੇ ਤਬਦੀਲੀ ਆਉਂਦੀ ਹੈ ਜ਼ਮਾਨੇ ਦੇ ਅੰਦਰ ਅੰਦਰ, ਬਹੁਤ ਸ਼ੁਕਰੀਆ ਇਸ਼ਤਿਹਾਰ ਭਾਈ, ਸੋਹਣੀਆਂ
1: ਹਾਂਜੀ
0: ਸੋਹਣੀਆਂ ਯਾਦਾਂ
1: ਮੈਡਮ ਜੀ,
0: ਸ਼ੇਅਰ ਕੀਤੀਆਂ,
1: ਬਿਲਕੁਲ
0: ਬਹੁਤ
1: ਬਿਲਕੁਲ
0: ਸ਼ੁਕਰੀਆ
1: ਮੈਡਮ ਜੀ,
0: ਸਾਡੇ
1: ਜ਼ਮਾਨੇ 'ਚੋਂ ਪੈਸੇ ਇਹ ਨਹੀਂ ਸਨ, ਸਾਡੇ ਜ਼ਮਾਨੇ 'ਚੋਂ 1 ਪੈਸਾ ਸੀ, 2 ਪੈਸੇ ਸਨ,
0: ਹਾਂ
1: ਜਿਹਨੂੰ
0: ਬਿਲਕੁਲ,
1: ਪੈਸਾ ਟੱਪਾ ਕਹਿਲਾਉਣਾ ਸੀ ਟੱਕਾ,
0: ਹਾਂ
1: ਉਸ
0: ਹਾਂ
1: ਇੱਕ ਹੋਣਾ ਸੀ ਪਿੱਤਲ ਦਾ ਮੋਰੀ ਵਾਲਾ ਪੈਸਾ
0: ਮੋਰੀ
1: ਹੋਣਾ
0: ਵਾਲਾ
1: ਸੀ,
0: ਪੈਸਾ 50 ਦੇ ਜ਼ਮਾਨੇ ਦਾ ਮੋਰੀ ਵਾਲਾ ਚੱਲ ਰਿਹਾ ਸੀ,
1: ਇੱਕ
0: ਸਹੀ
1: ਹੋਣਾ ਸੀ
0: ਸਹੀ
1: ਤਾਂਬੇ ਵਾਲਾ ਪੈਸਾ, ਇੱਕ ਹੋਣਾ ਸੀ ਟਿੱਕਾ ਜਿਹੜਾ ਗਿਲ ਟਾਈਪ ਨਾਲ ਉਹ ਬਣਿਆ ਸੀ ਟਿੱਕ
0: ਅੱਛਾ,
1: ਟਕਾ, ਇੱਕ ਹੋਣਾ ਸੀ 4 ਆਨੇ, ਇੱਕ ਹੋਣਾ ਸੀ ਆਨਾ ਆਨਾ
0: ਜੀ ਜੀ ਜੀ ਸਿਆਰ ਭਾਈ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਨਾਲ ਨਾਲ
1: ਇਨਸ਼ਾਅੱਲਾ
0: ਛੁਪੇ
1: ਸਰ
0: ਰਹਿਣਾ ਅਗਰ
1: ਮੁਲਾਕਾਤ
0: ਤੁਸੀਂ ਸਫ਼ਰ
1: ਹੋਵੇਗੀ
0: ਕਰ ਰਹੇ
1: ਇਸ
0: ਹੋ, ਉਮੀਦ ਹੈ
1: ਪ੍ਰੋਗਰਾਮ
0: ਨਾਲ
1: ਚ।
0: ਸੁਣਦੇ ਰਹਿਣਾ ਦੋਸਤਾਂ ਨੂੰ,
1: ਹਾਂਜੀ
0: ਇਨਸ਼ਾਅੱਲਾ ਮੇਰੀ ਰਿਕਾਰਡਿੰਗ ਜ਼ਰੂਰ
1: ਹਾਂਜੀ
0: ਸੁਣਨਾ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਇਸ਼ਤਿਆਕ ਅੰਸਾਰੀ ਸਾਹਿਬ, ਮਸਕਤ ਤੋਂ ਮਾਨ ਤੋਂ ਆਪਣੀ ਡਿਊਟੀ ਤੇ ਜਾ ਰਹੇ
1: ਜੀ,
0: ਜਨਾਬ, ਖੈਰ ਨਾਲ
1: ਬਹੁਤ
0: ਜਾਓ
1: ਸ਼ੁਕਰੀਆ,
0: ਤੇ ਅੱਲਾ ਦੀ ਆਵਾਨ ਚ ਰਹੋ,
1: ਹਾਂਜੀ
0: ਅੱਗੇ ਚੱਲੀਏ ਹੁਣ, ਅਗਲੇ ਸਾਡੇ ਦੋਸਤ ਸਾਡੇ ਨਾਲ ਰਾਜਾ ਗਫੂਰ ਸਾਹਿਬ
1: ਜੀ,
0: ਸ਼ਾਮਿਲ
1: ਬਹੁਤ
0: ਨੇ,
1: ਸ਼ੁਕਰੀਆ,
0: ਇਹਨਾਂ ਦਾ ਮੈਂ ਤੁਹਾਨੂੰ
1: ਵੈਲਕਮ
0: ਮੁਕਤਸਰ
1: ਸਾਹਿਬ
0: ਤੱਕ
1: ਵੈਲਕਮ,
0: ਭੇਜ ਚੁੱਕੀ ਹਾਂ,
1: ਖੁਸ਼ਾਮਦੀਦ ਜੀ ਆਇਆਂ ਨੂੰ,
0: ਇਹਨਾਂ ਨੂੰ ਅਸੀਂ ਇੱਕ ਵਾਰੀ ਫਿਰ ਖੁਸ਼ਾਮਦੀਦ ਕਹਿੰਦੇ ਆ, ਐਫਐਮ ਰੋਡੀਓ ਤੋਂ ਡੈਨਮਾਰਕ ਵਿੱਚ ਮੁਨਸਲਿਕ ਨੇ,
1: ਥੈਂਕ ਯੂ ਸੋ
0: ਤੇ
1: ਮਚ ਜਨਾਬ,
0: ਮਾਸ਼ਾਅੱਲਾ ਆਪਣੇ ਪ੍ਰੋਗਰਾਮ ਬੜੀ ਖੂਬਸੂਰਤੀ ਦੇ ਨਾਲ ਕਰਦੇ ਨੇ, ਜਾਣੀ ਪਛਾਣੀ ਸ਼ਖਸੀਅਤ ਨੇ ਮੀਡੀਆ ਦੇ ਵਿੱਚ, ਇਹਦੇ ਇਲਾਵਾ ਮੈਂ ਖੁਸ਼ਾਮਦੀਦ ਕਾਂਗੀ, ਸ਼ਾਹਿਦ ਚੌਹਾਨ ਸਾਹਿਬ ਨੇ ਸਾਊਥ ਅਫਰੀਕਾ ਤੋਂ ਸਾਨੂੰ ਜੁਆਇਨ ਕਰ ਲਿੱਤਾ ਹੈ, ਤੇ ਸ਼ਾਹਿਦ ਭਾਈ ਬੜਾ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਤੇ ਸਾਡੇ ਨਾਲ ਸ਼ਾਮਿਲ ਹੋਏ, ਅਸੀਂ ਪਹਿਲੇ ਰਾਜਾ ਗਫੂਰ ਸਾਹਿਬ ਵੱਲ ਜਾਵਾਂਗੇ, ਉਹਨਾਂ ਦੀਆਂ ਅਸੀਂ ਬਚਪਨ ਦੀਆਂ 10-12 ਸਾਲ ਦੀ ਉਮਰ ਤੱਕ ਦੀਆਂ ਗੱਲਾਂ ਸੁਣਾਂਗੇ, ਰਾਜਾ ਗਫੂਰ ਸਾਹਿਬ ਤੁਸੀਂ ਕਿਹੜੇ ਇਲਾਕੇ 'ਚ ਕਦੋਂ ਪੈਦਾ ਹੋਏ, ਇਰਦ ਗਿਰਦ ਦਾ ਮਾਹੌਲ, ਮਾਂ ਬਾਪ ਦਾ ਰਵੱਈਆ, ਭੈਣਾਂ ਭਰਾਵਾਂ 'ਚ ਤੁਹਾਡਾ ਨੰਬਰ, ਅੰਮੀ ਜੀ ਦੇ ਤੁਹਾਨੂੰ ਕੀ ਕਹਿੰਦੇ ਸਨ, ਅੰਮੀ ਜੀ ਦੇ ਹੱਥ ਦੇ ਕਿਹੜੇ ਖਾਣੇ ਤੁਹਾਨੂੰ ਯਾਦ ਆਉਂਦੇ ਨੇ, ਸਕੂਲ ਕਿਸ ਤਰ੍ਹਾਂ ਜਾਣਾ ਸ਼ੁਰੂ ਹੋਏ ਹੋ, ਤੇ ਸਕੂਲ ਵਿੱਚ ਕਿਹੜੀ ਕਿਹੜੀ ਦੋਸਤੀਆਂ 5-10 ਸਾਲ 12 ਸਾਲ ਦੀ ਉਮਰ ਤੱਕ ਰਹੀਆਂ, ਤਸ਼ਰੀਫ ਲਿਆਓ ਜਨਾਬ, ਆਪਣੀਆਂ ਸੋਹਣੀਆਂ ਸੋਹਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰੋ, ਰਾਜਾ ਗਫੂਰ ਸਾਹਿਬ ਡੈਨਮਾਰਕ ਤੋਂ।
2: ਬਹੁਤ ਸ਼ੁਕਰੀਆ ਮੁਮਤਾਜ਼ ਸਾਹਿਬ, ਆਪਨੇ ਇਤਨਾ ਅੱਛਾ ਪ੍ਰੋਗਰਾਮ ਜੋ ਹੈ ਹੋਸਟ ਕੀਆ, ਬੜੇ ਬੜੇ ਅੱਛੇ ਮਹਿਮਾਨ ਮੈਂ ਲਵਾਏ, ਅਲੀ ਅਸਗਰ ਸਾਹਿਬ ਕੀ ਬਾਤਾਂ ਸੁਣੀ, ਹਮੇ ਵੀ ਆਪਣਾ ਬਚਪਨ ਜੋ ਹੈ ਵੋ ਯਾਦ ਆ ਗਿਆ, ਔਰ ਦੂਸਰੇ ਭਾਈ
1: ਪੰਜਾਬੀ
2: ਹਮਾਰੇ ਬੋਲ
1: ਪੰਜਾਬੀ
2: ਰਹੇ ਥੇ,
1: ਗਫੂਰ ਭਾਈ ਪੰਜਾਬੀ ਬੋਲਣੀ ਹੈ, ਪੰਜਾਬੀ ਦਾ ਪ੍ਰੋਗਰਾਮ
0: ਪੰਜਾਬੀ ਬੋਲਣੀ ਹੈ ਜਨਾਬ,
2: ਸੌਰੀ ਜੀ,
0: ਪੰਜਾਬੀ ਚਾਓ, ਹਾਂਜੀ
2: ਬਿਸਮਿਲ੍ਲਾ, ਤੁਹਾਡਾ ਜ਼ਮਾਨਾ ਮੈਂ ਅਲੀ ਅਸਗਰ
1: ਉਹਦੀ
2: ਸਾਹਿਬ
1: ਵਜ੍ਹਾ ਇਹ ਵੇ ਕਿ ਸਾਡੇ ਤਕਰੀਬਨ ਬਹੁਤ ਜ਼ਿਆਦਾ ਲੋਕ ਪ੍ਰੋਗਰਾਮ ਨੂੰ ਸੁਣ ਰਹੇ ਹੁੰਦੇ ਨੇ ਲਾਈਵ, ਤੇ ਉਹ ਫਿਰ ਸਾਨੂੰ ਮੈਸੇਜ ਕਰਨ ਲੱਗ ਜਾਂਦੇ ਨੇ ਕਿ ਤੁਸੀਂ ਇਹ ਪੰਜਾਬੀ ਦਾ ਪ੍ਰੋਗਰਾਮ ਹੈ ਤੇ ਪੰਜਾਬੀ।
2: ਨਦੀਮ ਸਾਹਿਬ
0: ਹਾਂਜੀ
2: ਬਹੁਤ
0: ਹਾਂਜੀ,
2: ਸ਼ੁਕਰੀਆ ਤੁਹਾਡਾ ਯਾਦਾਨੀ ਦਾ, ਕਿ ਮੈਂ ਪੰਜਾਬੀ 'ਚ ਕੋਸ਼ਿਸ਼ ਕਰਾਂਗਾ, ਪੰਜਾਬੀ 'ਚ ਹੀ ਗੱਲ ਕਰਾਂ ਪੂਰੀ। ਜਿਹੜਾ ਅਸਗਰ
0: ਜੀ
2: ਸਾਹਿਬ
0: ਜੀ
2: ਦੀਆਂ ਮੈਂ ਗੱਲਾਂ
0: ਬਿਸਮਿਲ੍ਲਾ,
2: ਸੁਣੀਆਂ, ਬੜਾ ਅੱਛਾ ਲੱਗਾ, ਤੁਹਾਡੀਆਂ ਗੱਲਾਂ ਵੀ ਸਾਹ ਨਾਲ ਨਾਲ ਤੁਸੀਂ ਕਰਦੇ ਹੋ, ਮੁਮਤਾਜ਼ ਸਾਹਿਬ ਦੀਆਂ ਗੱਲਾਂ, ਉਹਨਾਂ ਦੇ ਸਵਾਲ ਆ ਬਚਪਨ ਦੇ ਬਾਰੇ 'ਚ ਉਹਨਾਂ ਨੇ ਪੁੱਛਿਆ, ਅਤੇ ਮਾਸ਼ਾਅੱਲਾ 15 ਸਾਲ ਦੀ ਉਮਰ 'ਚ ਸਾਰਿਆਂ ਦੇ ਹਾਲਾਤ ਤਕਰੀਬਨ ਬਰਾਬਰ ਹੀ ਹੁੰਦੇ, ਜਿਹੜਾ ਅਸੀਂ ਦੌਰ ਦੇਖਿਆ ਉਹ ਤਕਰੀਬਨ ਸਾਰਿਆਂ ਦਾ ਬਰਾਬਰ ਦਾ ਹੀ ਦੌਰ ਹੈ। ਵਾਲਦੈਨ ਬਹੁਤ ਮੁਹੱਬਤ ਕਰਦੇ ਸਨ, ਮੈਂ ਪਿੰਡੀ 'ਚ ਪੈਦਾ ਹੋਇਆ, ਪਿੰਡੀ ਮੇਰਾ ਸ਼ਹਿਰ ਹੈ, ਵੈਸੇ ਮੇਰਾ ਗਾਉਂ ਗੁਲਿਆਣਾ, ਗੁਲਿਆਣੇ ਦਾ ਮੈਂ ਰਹਿਣ ਵਾਲਾ, ਅਤੇ ਮੇਰਾ
0: ਅੱਛਾ,
2: ਮੇਰਾ ਬਚਪਨ ਸਾਰਾ ਪਿੰਡੀ 'ਚ ਗੁਜ਼ਰਿਆ।
3: ਗੁਜਰ ਖਾਨ ਗੁਲਿਆਣਾ,
2: ਗੁਜਰ ਖਾਨ
0: ਅੱਛਾ ਅੱਛਾ
1: ਅੱਛਾ ਗੁਜਰ ਖਾਨ ਗੁਲਿਆਣਾ, ਅਸੀਂ
0: ਗੁਜਰਾਤ
1: ਵਾਲਾ ਗੁਲਿਆਣਾ।
2: ਅੱਛਾ ਉਹ ਵੀ ਕੋਈ, ਉਹ ਖਾਰੀਆਂ ਕੋਲ ਹੈ
1: ਜੀ ਜੀ
0: ਅੱਛਾ
1: ਬਿਲਕੁਲ,
2: ਉਹ ਖਾਰੀਆਂ ਕੋਲ,
0: ਅੱਛਾ
2: ਤੇ ਬੜਾ ਅੱਛਾ ਦੌਰ ਸੀ, ਬੜਾ ਅੱਛਾ ਜ਼ਮਾਨਾ ਸੀ, ਵਾਲਦੈਨ ਜਿਹੜੇ ਨੇ ਬਹੁਤ ਪਿਆਰ ਕਰਦੇ ਸਨ ਬੱਚਿਆਂ ਨਾਲ, ਜਿਸ ਤਰ੍ਹਾਂ ਅਲੀ ਅਸਗਰ ਸਾਹਿਬ ਦੱਸਿਆ ਕਿ ਸਾਡੇ ਨਾਲ ਹੀ ਵਾਲਦੈਨ ਬਹੁਤ ਪਿਆਰ ਕਰਦੇ ਸਨ, ਸਕੂਲ ਜਾਂਦੇ ਸਾਂ ਲਾਲ ਕੁੜਤੀ ਮੈਂ ਜਾਂਦਾ ਸੀ, ਸਕੂਲ ਜਾਂਦਾ ਸੀ ਪਿੰਡੀ, ਤੇ ਉੱਥੇ ਪੜ੍ਹ,
0: ਕਿਹੜਾ ਨਾਂ ਸੀ, ਕੀ ਨਾਂ ਸੀ ਤੁਹਾਡੇ ਸਕੂਲ ਦਾ?
2: ਓਲਡ ਬਿਲਡਿੰਗ ਨਾਂ ਸੀ ਉਹਦਾ ਜੀ।
0: ਅੱਛਾ, ਗਵਰਨਮੈਂਟ ਦਾ ਸਕੂਲ ਸੀ?
2: ਗਵਰਨਮੈਂਟ ਦਾ ਸਕੂਲ ਸੀ ਲਾਲ ਕੁੜਤੀ,
0: ਤੇ ਗਰਾਊਂਡ ਹੈ ਸਭ ਦੇ ਵਿੱਚ ਦੌੜਨ ਭੱਜਣ, ਗਵਰਨਮੈਂਟ अली भाई कुछ कह रहे हैं, पूछ रहे हैं कुछ। जी अली भाई की पूछ रहे हो।
3: सीबी स्कूल असली सीबी स्कूल कैंटोनमेंट बोर्ड दा स्कूल होएगा।
0: नहीं सीबी नहीं, ओना तो दूसरा स्कूल है।
2: दूसरा स्कूल सी ना।
0: हां दूसरा स्कूल दा।
2: ठीक है मैं वो तुसी जेड़ा कह रहे हो मैं समझ गया। लेकिन जेड़े दो स्कूल तुसी जिक्र कर रहे हो मैं प्राइमरी स्कूल सी जेड़ा 5वीं तक उस तो बाद 8वीं तक जेड़ा सी वो तारकाबाद सी जिनु कहंदे सन ना।
0: अच्छा।
2: इस वक्त दे जेड़े आर्मी चीफ ना साडे आसम मनीर साहब उना दे वालिद उस दौर दे हेडमास्टर सन। बचपन दी याद है जी, छोटे सी पंज पैन पाए सी असी एक कार च असी पले, बड़ी मोहब्बत सी वालदा सानू अपनी वालदा नूं असी अम्मी जी कहंदे सां, दादी साडे नाल बहुत प्यार करदियां सन, उहनां नूं असी बेजी कहंदे सां, वालदा नहीं कहंदे सां बेजी कहंदे सां।
0: अच्छा।
2: बहुत ख्याल करते सन, हर वक्त साडी वालदा नूं डांटते रहिंदे सन, ए इहनां दा काम कर दे, ए इहनां दा काम कर दे, ए इहनां दा काम कर दे।
0: अच्छा।
2: ते कदी कदी ओह वालदा जिहड़े ना ज्यादा ओह पिंड च रहिंदे सन, पिंडी नहीं सन रहिंदे, ते दादी साडे नाल रहिंदे सन, ते फिर ओह वालदा जिहड़े घर दे काम होंदे सन फिर आंदे रहिंदे सन, महीने महीना महीना दो दो महीने चार चार महीने रहिंदे सन। असीं जिहड़े पढ़दे सां असीं मरी बरूरी रहिंदे सी।
0: अच्छा।
2: ਅਸੀਂ ਵਹਿ ਨੇ ਜਾਂਦੇ ਸੀ, ਵਹਿ ਨੇ ਸਕੂਲ ਜਾਂਦੇ ਸੀ, ਵਾਪਸੀ ਤੇ ਆਉਂਦੇ ਸੀ, ਬਾਅਦ ਬੜਾ ਦਿਲ ਕਰਦਾ ਸੀ ਬਾਕੀ ਬੰਜੇ ਬੱਚੇ ਜਿਹੜੇ ਟੁੱਟਦੇ ਜਾਂਦੇ ਅਸੀਂ ਕਿਉਂ ਨਹੀਂ ਟੁੱਟਦੇ ਜਾਂਦੇ,
0: ਬਾਅਦ
2: ਦਫ਼ਾ ਸ਼ੌਕ ਨਾਲ ਉੱਥੋਂ ਟੁੱਟਦੇ ਆਉਂਦੇ ਸੀ ਬੱਚਿਆਂ ਨਾਲ, ਜਿਸ ਤੁਸੀਂ ਦੱਸਿਆ ਇੱਕ ਦੂਜੇ ਦੇ ਹੱਥ ਪਕੜੇ, ਇੱਕ ਦੂਜੇ ਦੇ ਕੰਧੇ ਤੇ ਹੱਥ ਰੱਖਿਆ ਆ, ਹੁਣ ਇੱਥੇ ਕੰਧੇ ਤੇ ਹੱਥ ਰੱਖਣਾ ਬੜਾ ਅਜੀਬ ਲੱਗਦਾ, ਯੂਰਪ ਵਿੱਚ ਅਸੀਂ ਆ ਗਏ, ਲੇਕਿਨ ਉਸ ਕੰਧੇ ਤੇ ਹੱਥ ਰੱਖਣਾ ਚੱਲਣਾ ਜਿਹੜਾ ਮੁਹੱਬਤ ਦੀ ਨਿਸ਼ਾਨੀ ਸੀ।
3: ਗੁਲਿਆਣਾ ਸਾਹਿਬ ਦੱਸੋ ਨਾ, ਡਬਲ ਡੈਕਰ ਹੀ ਚੱਲਣੀ ਸੀ ਤੁਹਾਡੇ ਪਾਸੇ?
2: ਬਿਲਕੁਲ, ਡਬਲ ਡੈਕਰ ਚ ਬਹੁਤ ਸਫ਼ਰ ਕੀਤਾ, ਬਹੁਤ ਸਫ਼ਰ ਕੀਤਾ,
0: ਡਬਲ ਡੈਕਰ ਚੱਲਦੀ ਸੀ ਪਿੰਡੀ ਵਿੱਚ,
2: ਪਿੰਡੀ ਵਿੱਚ ਚੱਲਦੀ ਸੀ, ਬਹੁਤ ਅੱਛੀ ਚੱਲਦੀ,
3: ਬੜਾ ਅਰਸਾ ਚੱਲਦੀ,
2: ਬੜੀ ਪਾਪੂਲਰ ਸੀ ਜਿਹੜਾ ਨਾ, ਬਹੁਤ ਸਵਾਰੀਆਂ, ਖਾਸ ਕਰ
0: ਔਰ ਮੈਂ ਕਦੇ ਨਹੀਂ ਦੇਖੀ,
2: ਹਰ ਵੇਲੇ ਭਰੀਆਂ ਹੁੰਦੀਆਂ ਸਰ, ਸਟੂਡੈਂਟ ਨਾਲ ਲੜਕੇ ਲੜਕੀਆਂ ਨਾਲ ਬਸ ਭਰੀ ਹੁੰਦੀ
0: ਸੀ।
2: ਵਾਹ ਦੇਖੋ ਜੀ, ਬਾਗਦਾ ਦੋ ਸੀ ਇਹ, ਮਰੀ ਰੋਡ ਤੇ ਚੱਲਦੀ ਹੁੰਦੀ ਸੀ ਜ਼ਿਆਦਾਤਰ ਜਿਹੜਾ ਨਾ।
0: ਇਹ ਕਿਹੜੇ ਸੰਤ ਤੋਂ ਸੰਤ ਤੱਕ ਚਾਰੀ ਰਹੀ ਡਬਲ ਡੈਕਰ?
3: ਮੈਡਮ ਜੀ ਡਬਲ ਡੈਕਰ ਜਿਹੜੀ ਹੈ ਇਹਨਾਂ ਨੇ ਰੋਡ ਜਿਹੜਾ ਸੀ ਇਹਨਾਂ ਨਾਲ ਜਿਹੜਾ ਆਇਆ ਸੀ ਨਾ ਰੂਟ, ਉਹ ਰਾਜਾ ਬਾਜ਼ਾਰ ਤੋਂ ਵਾਇਆ ਇਹ ਅਯੂਬ ਪਾਰਕ ਨਿਕਲ ਕੇ, ਇਹਨਾਂ ਨੇ ਇਲਾਕਾ ਪੁਰਾਣੀ ਜੇਲ੍ਹ ਤੋਂ ਨਿਕਲ ਕੇ ਨਾ ਫਿਰ ਅਯੂਬ ਪਾਰਕ ਤੋਂ ਬਾਹਰ ਨਿਕਲ ਕੇ ਮੁਰਗਾ ਜਾਂਦੀ ਸੀ, ਤਾਂ ਮੈਂ ਇਹਨਾਂ ਨੂੰ ਪਤਾ ਕਿਉਂਕਿ ਮੈਂ ਮੁਰਗਾ ਜਾਣਾ ਰਿਹਾ, ਇਹਨਾਂ ਨੇ ਗੁਜ਼ਰ ਕੇ ਜਾਣਾ ਰਿਹਾ।
0: ਅੱਛਾ। ਨਹੀਂ ਮੈਂ ਉਹ ਰਾਜਾ ਸਾਹਿਬ ਨੂੰ ਇਹ ਪੁੱਛੀ ਕਿ ਰਾਜਾ ਸਾਹਿਬ ਕੋਈ ਯਾਦ ਹੈ ਕਿਹੜੇ ਜ਼ਮਾਨੇ ਦਾ ਇਹ ਟਾਈਮ ਰਿਹਾ ਜਿੱਥੇ ਡਬਲ ਡੈਕਰ ਕਿੰਨੇ ਸਾਲ ਚੱਲੀ ਹੋਣੀ ਹੈ ਪਿੰਡੀ ਵਿੱਚ?
2: ਬਹੁਤ ਸਾਲ ਚੱਲੀ ਹੈ ਡਬਲ ਡੈਕਰ, ਹੁਣ ਮੈਂ ਐਗਜ਼ੈਕਟਲੀ ਤੇ ਨਹੀਂ ਹੁਣ ਫਿਕਰ ਕਾਊਂਟ ਕਰ ਸਕਦਾ ਜਿਹੜਾ ਨਾ ਤੁਹਾਨੂੰ, ਮੈਂ ਨਹੀਂ ਕਾਊਂਟ ਕੀਤਾ,
0: ਇਹ ਅਸੀਂ ਗੂਗਲ ਤੋਂ ਪਤਾ ਕਰਾਂਗੇ, ਗੂਗਲ ਤੋਂ ਪਤਾ ਕਰਾਂਗੇ,
2: ਪਤਾ ਲੱਗ ਗਿਆ, ਹੁਣ ਯਾਦ ਆ ਜਾਏਗਾ, ਸਨ ਯਾਦ ਆ ਜਾਏਗਾ।
0: ਸਹੀ
2: ਬੱਸਾਂ ਦਾ ਅੱਡਾ ਹੁੰਦਾ ਸੀ ਪਿੰਡੀ 'ਚ ਨਾ।
0: ਅੱਛਾ।
2: ਉੱਥੋਂ ਵੀ ਬੱਸਾਂ ਚੱਲਦੀਆਂ ਸਨ, ਫਿਰ ਇੱਥੋਂ ਰਾਜਾ ਆਪਣਾ ਸਦਰ ਜਿਹੜਾ ਸੀ ਟਾਂਗਿਆਂ ਦਾ ਅੱਡਾ ਸੀ, ਇਸੀ ਤਰ੍ਹਾਂ ਟਾਂਗਿਆਂ ਦਾ ਰਿਵਾਜ਼ ਸੀ, ਡਬਲ ਡੈਕਰ ਦਾ ਰਿਵਾਜ਼ ਸੀ, ਸਾਈਕਲਾਂ ਦਾ ਰਿਵਾਜ਼ ਸੀ, ਪੈਦਲ ਲੋਕ ਜਾਂਦੇ ਸਨ, ਟਾਂਗੇ 'ਤੇ ਜ਼ਿਆਦਾ ਸਫ਼ਰ ਕਰਦੇ ਸਨ, ਪਰਮਾਨੈਂਟ ਲੋਕਾਂ ਨੇ ਟਾਂਗਾ ਲਵਾਇਆ ਹੋਇਆ ਸੀ, ਬੱਚੇ ਸਕੂਲ ਟਾਂਗਿਆਂ 'ਤੇ ਜਾਂਦੇ ਸਨ,
0: ਟਾਂਗਾ ਜ਼ਿਆਦਾ ਚੱਲਦਾ ਸੀ, ਬਿਲਕੁਲ ਬਿਲਕੁਲ, ਟਾਂਗਾ 'ਤੇ ਕਾਫ਼ੀ ਦੇਰ ਤੱਕ ਜਾ ਕੇ, ਹੁਣ ਮੇਰਾ ਖਿਆਲ ਹੈ ਕੋਈ 20 ਸਾਲ ਹੋਏ ਨੇ, ਅਤੇ ਟਾਂਗਾ ਲਿਆਕਤ ਰੋਡ 'ਤੇ ਚੱਲਦਾ ਸੀ ਅਤੇ ਬੰਦ ਹੋਇਆ ਜਿਹੜਾ ਆਖਰੀ ਉਸ ਪਾਸੇ ਦਾ ਟਾਂਗਾ,
2: ਇੱਕ ਮਾਡਰਨ ਸਵਾਰੀ ਹੋ ਗਈ, ਅਮੀਰਾਂ ਦੀ ਸਵਾਰੀ ਹੋ ਗਈ ਜਿਹੜਾ ਹੁਣ ਤਾਂ,
0: ਬਿਲਕੁਲ ਬਿਲਕੁਲ
2: ਸ਼ੌਕ ਨਾਲ ਪਿੰਡੀ 'ਚ ਟਾਂਗੇ ਬਹੁਤ ਰੱਖੇ ਜਾਂਦੇ ਸਨ,
0: ਬਿਲਕੁਲ
2: ਪਾਪੂਲਰ ਸਨ, ਬੜੇ ਸ਼ੌਕੀ ਮਜ਼ਾਜ ਲੋਕ ਸਨ, ਉਸ ਵਕਤ ਟਾਂਗਾ ਦੌੜਾਉਂਦੇ ਸਨ,
0: ਸਹੀ, ਕਿਉਂਕਿ ਸੜਕਾਂ ਖੁੱਲੀਆਂ ਸਨ ਨਾ, ਗੱਡੀਆਂ ਘੱਟ ਸਨ, ਤੇ ਟਾਂਗਾ ਮਜ਼ਾ ਕਰਦਾ ਸੀ ਟੁਰਦੇ ਟੁਰਦੇ ਵੀ, ਹੁਣ ਤੇ ਟ੍ਰੈਫਿਕ ਇੰਨਾ ਹੋ ਗਿਆ, ਟਾਂਗਾ ਵੀ ਕਿੱਥੇ ਵਿਚਾਰਾ ਫਿਰੇ,
2: ਉਸ ਵੇਲੇ ਟੈਕਸੀ ਜਿਹੜੀ ਇਹ ਬਹੁਤ ਛੋਟੀ ਹੁੰਦੀ ਸੀ, ਫੋਕ ਪਤਨ ਫੋਕਸੀ ਕਿਹੜੀ ਟੈਕਸੀ ਹੁੰਦੀ ਸੀ ਜਿਹੜੀ,
0: ਫੋਕਸੀ ਬਿਲਕੁਲ, ਫੋਕਸ ਕੇ ਫੋਕਸੀ ਕੋਈ ਨਾਂ ਸੀ ਉਹਦਾ,
2: ਉਹ ਬਹੁਤ ਸਸਤੀ ਸਨ ਜਾਣ ਵਾਸਤੇ ਵਾਲਦੈਨ ਬੱਚੇ,
0: ਮੋਰਸ ਟੈਕਸੀ ਹੁੰਦੀ ਸੀ, ਮੋਰਸ ਟੈਕਸੀ ਹੁੰਦੀ
2: ਸੀ, ਜੀ ਜੀ ਬਿਲਕੁਲ, ਤੇ ਬੜਾ ਮੁਹੱਬਤ ਸੀ ਲੋਕਾਂ ਦਾ, ਬੜਾ ਪਿਆਰ ਹੁੰਦਾ ਸੀ, ਵਾਲਦੈਨ ਦਾ ਜ਼ਿਕਰ ਕਰਦੇ ਹੋ, ਮੱਲਾ ਬਰਾਦਰੀ ਤੁਸੀਂ ਜਿੱਥੇ ਸ਼ਹਿਰ 'ਚ ਰਹਿ ਰਹੇ ਹੋ, ਮੱਲੇ ਗਲੀ 'ਚ ਰਹਿ ਰਹੇ ਹੋ, ਉਹ ਲੋਕ ਬਹੁਤ ਇੱਕ ਦੂਜੇ ਨਾਲ ਪਿਆਰ ਕਰਦੇ ਸਨ, ਸਾਰੇ ਬੱਚੇ ਜਿਹੜੇ ਗਲੀਆਂ 'ਚ ਖੇਡਦੇ ਸਨ ਉਹਨਾਂ ਨੂੰ ਸਾਰੇ ਲੁੱਕ ਆਫਟਰ ਕਰਦੇ ਸਨ, ਵਾਲਦੈਨ ਨੂੰ ਦੇਖਣ ਦੀ ਜ਼ਰੂਰਤ ਕੌਣ ਸੀ, ਕੋਈ ਬੱਚਾ ਗਲਤ ਕੰਮ ਕਰ ਰਿਹਾ ਤਾਂ ਦੂਜਾ ਪੜੋਸੀ ਵੀ ਤੁਹਾਡਾ ਜਿਹੜਾ ਉਹ ਤੁਹਾਨੂੰ ਵਾਚ ਕਰ ਰਿਹਾ,
0: ਤੁਹਾਨੂੰ ਬਿਲਕੁਲ ਬਿਲਕੁਲ। ਅੱਛਾ ਇਹ ਦੱਸੋ ਨਾ ਕਿ ਘਰੋਂ ਸਕੂਲ ਜਾਂਦੇ ਸੋ ਤੇ ਫਿਰ ਅੰਮੀ ਜੀ ਸਵੇਰੇ ਨਾਸ਼ਤਾ ਕੀ ਕਰਾਉਂਦੇ ਸਨ ਤੇ ਕੀ ਲੈ ਕੇ ਜਾਂਦੇ ਸੋ, ਕੋਈ ਟਿਫਨ ਸ਼ਿਫਨ ਕੋਈ ਲੈ ਕੇ ਜਾਂਦੇ ਸੋ ਨਾਲ ਅੱਧੀ ਛੁੱਟੀ ਵੇਲੇ, ਕੀ ਕਰਦੇ ਸੋ ਫਿਰ?
2: ਅਸੀਂ ਥੋੜੇ ਜਿਹੇ ਮਾਡਰਨ ਹੋ ਗਏ ਸਨ, ਡੱਬੇ 'ਚ ਪਾ ਕੇ ਦਿੰਦੇ ਸਨ, ਔਰ ਖਾਣਾ ਗਰਮ ਰਹਿੰਦਾ ਸੀ
0: ਬਿਲਕੁਲ ਬਿਲਕੁਲ ਅੱਛਾ ਓਹਦਾ ਇੱਕ ਨਾ ਅਲੱਗ ਜਿਹਾ ਰੋਮਾਂਸ ਹੈ ਅਗਰ ਤੁਸੀਂ ਹੁਣ ਵੀ ਸੋਚੋ ਨਾ ਤਿੰਨ ਡੱਬੇ ਵਾਲੇ ਟਿਫਨ ਦਾ ਇੱਕ ਰੋਮਾਂਸ ਹੈ ਇੱਕ ਉਹਦੇ ਨਾਲ ਵੀ ਬੜੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਜਦੋਂ ਕੰਮ ਤੇ ਜਾ ਰਹੇ ਹੋ ਤੇ ਟਿਫਨ ਲੈ ਕੇ ਜਾ ਰਹੇ ਹੋ
2: ਬਹੁਤ ਮਾਡਰਨ ਚੀਜ਼ ਹੈ ਨਾ ਇਸ ਜ਼ਮਾਨੇ ਦੀ ਬਹੁਤ ਮਾਡਰਨ ਚੀਜ਼ ਹੈ
0: ਸਹੀ ਸਹੀ ਤੇ ਅੱਛਾ ਇਹ ਦੱਸੋ ਕੀ ਲੈ ਕੇ ਜਾਂਦੇ ਸੋ ਟਿਫਨ ਦੀ ਸ਼ੌਕ ਨਾਲ
2: ਸ਼ੌਕ ਨਾਲ ਉਸ ਵੇਲੇ ਪਤਾ ਕਿ ਅਸੀਂ ਚੁੱਕੇ ਸ਼ਹਿਰ ਸਨ ਡਬ ਰੋਟੀ ਸ਼ੁਰੂ ਹੋ ਗਈ ਅੰਡਾ ਸ਼ੁਰੂ ਹੋ ਗਿਆ
0: ਅੱਛਾ ਅੱਛਾ
2: ਬਾਅਦ ਜਿਹੜਾ ਨਾ ਪਰਾਠਾ ਜਿਹੜਾ ਜ਼ਿਆਦਾ ਸਾਡੀ ਦਾਦੀ ਬਹੁਤ ਪਰਾਠਾ ਦੇਸੀ ਘਿਓ ਕਰਦਾ ਹੁੰਦਾ ਸੀ ਪਿੰਡ ਚੋਂ ਆਉਂਦਾ ਸੀ ਦੇਸੀ ਘਰੋ ਦੇ ਪਰਾਠੇ ਹੁੰਦੇ ਸਨ ਸਾਲਨ ਮੈਂ ਨਹੀਂ ਸੀ ਖਾਂਦਾ ਸੁਬਾਹ ਜਿਹੜਾ ਨਾ ਬਾਕੀ ਭਾਈ ਜਿਹੜਾ ਉਹ ਸਾਲਨ ਖਾਂਦੇ ਸਨ ਜਿਹੜਾ ਨਾ ਖਾ ਲੈਣਾ ਜਾਂ ਦੁੱਧ ਦੀ ਪਿਆਲੀ ਪੀ ਲੈਣੀ ਉਸ ਵਾਲਦੈਨ ਦੀ ਖੁਆਇਸ਼ ਹੁੰਦੀ ਸੀ ਬੱਚਾ ਜਿਹੜਾ ਦੁੱਧ ਪੀਂਦਾ ਦੁੱਧ ਪੀਂਦੇ ਨੇ ਬੱਚੇ ਨੂੰ ਕੋਈ ਬਹੁਤ ਬੜੀ ਵੱਡੀ ਚੀਜ਼ ਸਮਝਿਆ ਜਾਂਦਾ ਸੀ
0: ਤਾਕਤ ਮਿਲੇਗੀ ਦੁੱਧ ਪੀਓ
2: ਹਰ ਕੰਮ ਦਾ ਇਲਾਜ ਜਿਹੜਾ ਬਿਮਾਰੀ ਦਾ ਇਲਾਜ ਦੁੱਧ ਹੁੰਦਾ ਸੀ
0: ਦੁੱਧ ਪੀਓ ਜਾਂ ਦੁੱਧ ਜਲਦੀ ਪਾ ਦਿਓ ਹਾਂ ਸਹੀ ਗੱਲ ਵੈਸੇ ਇੱਕ ਹੈ ਤੇ ਬੜਾ ਅੱਛਾ ਟੋਨਿਕ ਹੈ ਅੱਜ ਤੇ ਡਾਕਟਰ ਵੀ ਮੰਨਦੇ ਨੇ ਕਿ ਦੁੱਧ ਦੀ ਜਲਦੀ ਪਾ ਕੇ ਰਾਤੀ ਗਰਮ ਗਰਮ ਪੀ ਲਓ ਤੇ ਤੁਹਾਡੇ ਸਾਰੇ ਜਿਸਮ ਦੀ ਥਕਾਵਟਾਂ ਉਤਰ ਜਾਂਦੀਆਂ ਨੇ ਥਕਨ ਉਤਰ ਜਾਂਦੀ ਹੈ ਸਕੂਨ ਮਿਲ ਜਾਂਦਾ
2: ਹੁੰਦੇ ਸਨ ਨਾ ਖੋਖਿਆਂ ਤੋਂ ਸਿਗਰਟ ਮਿਲਦੇ ਸਨ ਅਸੀਂ ਤੇ ਖੈਰ ਪੀਂਦੇ ਨਹੀਂ ਸੀ ਬਚਪਨ ਤੋਂ ਸਿਗਰਟ ਉਹ ਦੇਦੇ ਵੀ ਸਿਰ ਬੱਚਿਆਂ ਨੂੰ
0: ਹਾਂ
2: ਕੋਕਾ ਕੋਲਾ ਹੋ ਗਿਆ ਜਾਂ ਸੈਵਨ ਅਪ ਦਾ ਹੋ ਗਿਆ ਨਾ ਬੜਾ ਸ਼ੌਕ ਹੁੰਦਾ ਸੀ ਵੱਡੇ ਪੀਂਦੇ ਸਨ ਜਾ ਕੇ ਸ਼ਾਮ ਨੂੰ ਲੜਕੁੜਤੀ ਨਾ ਤੇ ਸਿਗਰਟ ਲੈਣਾ ਉਹਨਾਂ ਨੇ ਕੋਕੇ ਦੀ ਬੋਤਲ ਲੈਣੀ ਔਰ ਫਿਰ ਪੀਣਾ ਤੇ ਬੜਾ ਸ਼ੋਅ ਮਾਰਨੀ ਹੁੰਦੀ ਜਿਹੜਾ ਨਾ ਸਾਨੂੰ ਪੈਸੇ ਮਿਲਣੇ ਤਾਂ ਅਸੀਂ ਵੀ ਜਿਹੜਾ ਚੋਰੀ ਛੁਪੇ ਜਿਹੜਾ ਨਾ ਖੋਕੇ ਤੇ ਜਾ ਕੇ
0: ਨਵੀਆਂ ਨਵੀਆਂ ਬੋਤਲਾਂ ਆਈਆਂ ਸਨ ਬੰਡੇ ਵਾਲੀ ਬੋਤਲ ਉਹਦਾ ਰਿਵਾਜ ਸੀ ਦੁੱਧ ਦੀਆਂ ਬੋਤਲਾਂ ਆਉਂਦੀਆਂ ਸਨ ਠੰਡੀਆਂ ਬੋਤਲਾਂ ਦੁੱਧ ਦੀਆਂ ਇਹ ਉਸ ਜ਼ਮਾਨੇ ਸ਼ੁਰੂ ਹੋਈਆਂ ਸਨ ਬੜਾ ਰਿਵਾਜ
2: ਬਿਲਕੁਲ ਪਿਓਰ ਖਾਲਸ ਦੁੱਧ ਹੁੰਦਾ ਸੀ
0: ਪਿਓਰ ਖਾਲਸ ਦੁੱਧ ਦੀਆਂ ਠੰਡੀਆਂ ਠੰਡੀਆਂ ਬੋਤਲਾਂ ਵਿੱਚ ਪਿਸਤਾ ਪਿਆ ਹੁੰਦਾ ਸੀ ਤੇ ਵਿੱਚ ਜਨਾਬ ਜ਼ਾਫਰਾਨ ਕੇਵੜਾ ਪਿਆ ਹੁੰਦਾ ਸੀ ਬੜਾ ਜ਼ਬਰਦਸਤ ਖੁਸ਼ਬੂਦਾਰ ਦੁੱਧ ਹੁੰਦਾ ਸੀ ਉਹ
2: ਰੇੜੀਆਂ ਤੇ ਬਰਫ਼ ਦੀਆਂ ਸਿੱਲਾਂ ਪਈਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਮਿੱਠੇ ਲੱਗੇ ਹੁੰਦੇ ਸੀ
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਅੱਛਾ ਇਹ ਦੱਸੋ ਹੁਣੇ ਅੰਦਰ ਤੁਸੀਂ ਯਾਦ ਕਰਦੇ ਹੋ ਨਾ ਰਾਜਾ ਭਾਈ ਤੇ ਤੁਸੀਂ ਆਪਣੀ ਅੰਮੀ ਦੇ ਹੱਥ ਦੇ ਕੀ ਚੀਜ਼ ਜਿਹੜੀ ਹੁਣ ਵੀ ਤੁਹਾਡੇ ਜ਼ਬਾਨ ਤੇ ਜ਼ਾਇਕਾ ਦਿੰਦੀ ਹੈ ਹੁੰਦੇ ਬਚਪਨ ਦੀਆਂ ਯਾਦਾਂ 10-12 ਸਾਲ ਸਾਡੀ ਬੁਨਿਆਦ ਬਣ ਰਹੀ ਹੁੰਦੀ ਹੈ ਉਸ ਲਈ ਅੰਮੀ ਜੀ ਦੇ ਹੱਥ ਦੇ ਕੇ ਉਸ ਵੇਲੇ ਤੇ ਹੋਟਲ ਦਾ ਰਿਵਾਜ਼ ਜ਼ਿਆਦਾ ਨਹੀਂ ਸੀ ਨਾ ਘਰ ਹੀ ਖਾਣੇ ਪੱਕਦੇ ਸਨ ਹਰ ਚੀਜ਼ ਕਦੀ ਕਦਾਰ ਰੋਟੀ ਜਾਂ ਨਾਨ ਬਾਜ਼ਾਰੋਂ ਆ ਗਏ ਤੇ ਆ ਗਏ ਨਹੀਂ ਤੇ ਹਰ ਚੀਜ਼ ਘਰ ਪੱਕਦੀ ਸੀ ਤੇ ਤੁਸੀਂ ਕਿਹੜੀ ਚੀਜ਼ ਦਾ ਜ਼ਾਇਕਾ ਹੁਣ ਵੀ ਆਪਣੀ ਮਾਂ ਦੇ ਹੱਥ ਦਾ ਆਪਣੀ ਜ਼ਬਾਨ ਤੇ ਮਹਿਸੂਸ ਕਰਦੇ ਹੋ
2: ਮਸਰ ਦੀ ਦਾਲ ਜੀ ਮਸੂਰ ਦੀ ਦਾਲ
0: ਵਾਹ
2: ਜੀ ਵਾਹ ਦਿਨ ਹੁੰਦਾ ਸੀ ਜਿਸ ਦਿਨ ਮਸੂਰ ਦੀ ਦਾਲ ਪੱਕਦੀ ਸੀ ਉਸ ਦਿਨ ਫੁਲਕੇ ਨਾਲ ਖਾਈਦਾ ਸੀ ਰਾਤ ਨੂੰ ਤੇ ਸਵੇਰ ਪਰਾਠੇ ਨਾਲ ਖਾਈਦਾ ਸੀ ਠੰਡੀ ਬਿਲਕੁਲ ਯਕ ਠੰਡੀ
0: ਸਹੀ ਉਹ ਦਾਲ ਸਵੇਰੇ ਤੱਕ ਗਾੜੀ ਹੋ ਜਾਂਦੀ ਹੈ ਨਾ ਜ਼ਰਾ ਥੋੜੀ ਦੇਰ ਪੱਕਣ ਤੋਂ ਬਾਅਦ ਖਾਣ ਦਾ ਗਾੜਾ ਗਾੜਾ ਹੋ ਜਾਂਦਾ ਹੋਰ ਮਜ਼ਾ ਦਿੰਦਾ ਫਿਰ ਸਹੀ ਅੱਛਾ ਇਹ ਦੱਸੋ ਕਿ ਅੰਮੀ ਜੀ ਦੇ ਹੱਥ ਦੀਆਂ ਹੋਰ ਕਿਹੜੀਆਂ ਐਸੇ ਖਾਣੇ ਸਨ ਜਿਹੜੇ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਉਹ ਵੈਸਾ ਕੋਈ ਹੋਰ ਪਕਾਉਂਦਾ ਕੋਈ ਭੈਣਾਂ ਵਿੱਚੋਂ ਵੀ ਪਕਾਉਂਦਾ ਹੋਏ ਜਿਸਦੇ ਹੱਥ ਵਿੱਚ ਮਾਂ ਦੇ ਖਾਣੇ ਦੀ ਜ਼ਾਇਕਾ ਤੁਹਾਨੂੰ ਬਚਪਨ ਦਾ ਮਹਿਸੂਸ ਹੁੰਦਾ ਹੋਏ ਕੋਈ ਹੈ ਐਸਾ ਜਾਂ ਅੰਮੀ ਜੀ ਦੇ ਨਾਲ ਜ਼ਾਇਕੇ ਤੇ ਲੈ
2: ਭੈਣਾਂ ਭਰਾ ਭੈਣਾਂ ਤੇ ਨਹੀਂ ਸਿਰ ਪਕਾਉਂਦੀਆਂ ਜਾਂ ਵਾਲਦਾ ਪਕਾਉਂਦੀ ਸੀ ਜਾਂ ਦਾਦੀ ਪਕਾਉਂਦੀ ਸੀ ਜਾਂ ਖਾਲਾ ਤੁਹਾਡੀ ਹੋਵੇ ਤੁਹਾਡੀ
0: ਸੀਵੀਆਂ
2: ਬਣਾ ਕੇ ਦਿੰਦੇ ਸਨ ਰਮਜ਼ਾਨ ਸ਼ਰੀਫ ਵਿੱਚ 27ਵੇਂ ਵਾਲੇ ਦਿਨ ਹੱਥ ਨਾਲ ਕੱਢਦੇ ਸਨ
0: ਹੱਥ ਨਾਲ ਉਹ ਫਿਰ ਤਾਰਾਂ ਤੇ ਪਾ ਕੇ ਸੁਕਾਉਂਦੇ ਸਨ ਜਾਂ ਉਸ ਤੇ ਪਾ ਕੇ ਚਾਦਰ ਵਿਛਾ ਕੇ ਮੰਜੀ ਤੇ ਉੱਥੇ ਫਿਰ ਸੁੱਕ ਰਹੀਆਂ ਹੁੰਦੀਆਂ ਸਨ ਉਸ ਜ਼ਮਾਨੇ ਜਨਾਨੀਆਂ ਬੜੀਆਂ ਸੇਵੀਆਂ ਘਰ ਦੀਆਂ ਵੱਟਦੀਆਂ ਹੁੰਦੀਆਂ ਸਨ
2: ਅੱਜ ਕੱਲ ਤੇ ਸਟੋਰਾਂ ਚੋਂ ਮਾਡਰਨ ਮਿਲਦੀਆਂ ਉਹਨਾਂ ਨੂੰ ਮਾਡਰਨ ਲੋਕ ਹੋ ਗਏ ਪੈਕਟ ਚ ਆ ਗਈਆਂ
0: ਅੱਛਾ ਮੈਨੂੰ ਇਹਨਾਂ ਮਾਡਰਨ ਸੇਵੀਆਂ ਪਸੰਦ ਨੇ ਮੈਨੂੰ ਵੀ ਅੰਮੀ ਬਣਾਉਂਦੇ ਸਨ ਲੇਕਿਨ ਉਹ ਇਤਨਾ ਮੈਨੂੰ ਇਤਨਾ ਸ਼ੌਕ ਨਹੀਂ ਸੀ ਬਾਕੀ ਸਾਰੇ ਸ਼ੌਕ ਨਾਲ ਖਾਂਦੇ ਸਨ ਤੇ ਅੱਜ ਮੈਂ ਯਾਦ ਕਰਨੀ ਹੈ ਕਿ ਅੰਮੀ ਬਣਾਉਂਦੇ ਜ਼ਰੂਰ ਹੁੰਦੇ ਸਨ ਤੁਸੀਂ ਦੱਸੋ ਹੋਰ ਕੀ ਚੀਜ਼ ਈਦ ਚ ਬਰਾਤ ਤੇ ਕੀ ਹੁੰਦਾ ਸੀ ਕੋਈ ਖਾਸ ਇਤਮਾਮ ਹੁੰਦਾ ਸੀ ਕੱਪੜੇ ਕਿਵੇਂ ਪਾਉਂਦੇ ਸੋ
2: ਜਿਹੜਾ ਨਾ ਤੁਹਾਨੂੰ ਪਤਾ ਕਿ ਈਦ ਮਿਲਾਦ ਨਬੀ ਤੇ ਤੁਹਾਨੂੰ ਪਤਾ ਪਿੰਡੀ ਚ ਬਹੁਤ ਰੌਣਕਾਂ ਹੁੰਦੀਆਂ ਸਨ ਵਾਲਦ ਸਾਹਿਬ ਨਾਲ ਲੈ ਕੇ ਜਾਂਦੇ ਸਨ ਸਾਡੇ ਵਾਲਦ ਸਾਹਿਬ ਮਿਲਟਰੀ ਕਾਲਜ ਦੇ ਪੜ੍ਹੇ ਸੀ ਜਿਹੜਾ ਬਾਬੂ ਟਾਈਪ ਸਨ
0: ਅੱਛਾ
2: ਤੇ ਉਹ ਸਾਨੂੰ ਨਾਲ ਲੈ ਕੇ ਜਾਂਦੇ ਸਨ ਆਪਣਾ ਕਿ ਨਾ ਲਾਈਟਾਂ ਦਿਖਾਣੀਆਂ, ਉਹ ਲਾਈਟਾਂ ਲੱਗੀਆਂ
3: ਰਾਜਾ ਬਾਜ਼ਾਰ,
2: ਰਾਜਾ ਬਾਜ਼ਾਰ ਚੂਹਾ ਜਿਹੜਾ ਹੁੰਦਾ ਸੀ ਲਾਈਟਾਂ ਚ ਬਣਿਆ।
0: ਹਾਂ ਹਾਂ
2: ਬੜੇ ਆਰਾਮ ਨਾਲ ਜਾ ਕੇ ਉਹ ਦੇਖਦੇ ਸਾਂ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
3: ਮੈਡਮ,
0: ਸਾਨੂੰ
2: ਆਪਣੀ ਦਾਦੀ ਸਾਹਿਬਾ ਜਿਹੜਾ ਸ਼ਰਬਤ ਬਣਾ ਕੇ ਦੇਣੀਆਂ ਸਨ ਮਰਰਮ ਵਿੱਚ
0: ਵੰਡਣ ਲਈ,
2: ਗਲੀ ਚ
0: ਸਬੀਰਾ ਲਾਓ,
2: ਬਿਲਕੁਲ
0: ਸਬੀਰਾ ਲਾਉਂਦੇ ਸਨ। ਹਾਂ ਬਿਲਕੁਲ ਬਿਲਕੁਲ,
2: 100 ਦੇ ਜ਼ਾਵੀਏ ਤੇ ਚੀਜ਼ਾਂ ਤਬਦੀਲ ਹੋ ਗਈਆਂ।
0: ਬਿਲਕੁਲ ਬਿਲਕੁਲ ਬਿਲਕੁਲ, ਔਰ ਬਹੁਤ ਯਾਨੀ ਬੁਰੀ ਬੁਰੇ ਹਕੀਕਤਾਂ ਹੀ ਤਬਦੀਲ ਹੋਈਆਂ ਚੀਜ਼ਾਂ ਜਿਹੜੀਆਂ ਕਿ ਪੈਦਾ ਕੀਤੀਆਂ ਗਈਆਂ ਹੈ ਨਹੀਂ ਸਰ, ਅਸੀਂ ਆਪਣੇ ਬਚਪਨ ਵਿੱਚ ਚੀਜ਼ਾਂ ਨਹੀਂ ਦੇਖੀਆਂ। ਦੂਸਰਾ ਇਹ ਦੱਸੋ ਕਿ ਸਕੂਲ ਤੇ ਤੁਸੀਂ ਸਾਰੀ ਗੱਲ ਹੈ ਕਿ ਵੈਨ ਦਵਾਈ ਹੋਈ ਸੀ, ਮਾਡਰਨ ਟਾਈਮ ਵਿੱਚ ਆ ਗਏ ਸੋ ਤੁਸੀਂ, ਡਬ ਰੋਟੀ ਵੀ ਸ਼ੁਰੂ ਹੋ ਗਈ ਸੀ ਸਰ 80 ਦੇ 70 ਤੋਂ ਬਾਅਦ, 80 ਦੇ ਜ਼ਮਾਨੇ ਤੱਕ ਆਉਂਦੇ ਆਉਂਦੇ ਡਬ ਰੋਟੀ ਵੀ ਰਾਈਜ ਹੋ ਗਈ ਸਾਡੇ ਮੁਆਸ਼ਰੇ ਦੇ ਵਿੱਚ, ਇੱਕ ਰੂਟੀਨ ਵਿੱਚ ਸ਼ਾਮਿਲ ਹੋਣ ਲੱਗ ਗਈ।
2: ਬਹੁਤ ਜ਼ਿਆਦਾ ਸੀ ਸ਼ਹਿਰ ਵਿੱਚ ਡਬ ਰੋਟੀ ਆ ਗਈ ਸੀ, ਕਿਉਂਕਿ ਲੋਕ ਬਣਾਉਂਦੇ
0: ਸੀ
2: ਬਕਸਿਆਂ ਚ ਆ ਕੇ ਕਾਰ ਦੇ ਜਾਂਦੇ ਸਨ।
0: ਡਬਰੋਟੀ ਆ ਗਈ ਸੀ ਉਸਲੇ, ਪਰਾਠੇ ਤੋਂ ਅਸੀਂ ਡਬ ਰੋਟੀ ਦੀ ਦੁਨੀਆਂ ਦਾਖਲ ਹੋ ਗਏ ਸਾਂ, ਹੁਣ ਤੇ ਡਬ ਰੋਟੀ ਤੇ ਹੁਣ ਅਸੀਂ ਸੈਂਡਵਿਚ ਦੀ ਦੁਨੀਆਂ ਦਾਖਲ ਹੋ ਗਏ ਨਾ। ਉਸ ਤੋਂ ਬਾਅਦ ਤੇ ਫਿਰ ਹੋਰ ਬੜੇ ਤਮਾਸ਼ੇ, ਹੁਣ ਸੁਬਾ ਕੀ ਪਕਾਈਏ ਬੱਚੇ ਨੂੰ, ਕੀ ਦੇਈਏ, ਹੁਣ ਤੇ ਪੂਰਾ ਇੱਕ ਸਬਜੈਕਟ ਬਣ ਗਿਆ ਕਿ ਬੱਚੇ ਨੂੰ ਸੁਬਾ ਟਿਫਨ ਵਿੱਚ ਕੀ ਦੇਣਾ ਹੈ। ਯਾਨੀ ਪਤਾ ਨੀ ਮਾਵਾਂ ਕੋਲ ਟਾਈਮ ਬਹੁਤ ਜ਼ਿਆਦਾ ਹੈ ਜਾਂ ਬੱਚਿਆਂ ਨੂੰ ਬਹੁਤ ਸਿਰੇ ਝਾੜ ਲਿਆ।
2: ਤੁਸੀਂ ਵੀ ਪਿੰਡੀ ਨੂੰ ਜਾਣਦੇ ਹੋ, ਉਸਲੇ ਮਾਲ ਰੋਡ ਤੇ ਜਿਹੜਾ ਨਾ ਕਚਹਿਰੀ ਨਾਲ ਸ਼ੁਰੂ ਹੋ ਜਾਂਦੀ ਸੀ ਮਾਲ ਰੋਡ, ਉਸਲੇ ਸੁਬਾ ਸੁਬਾ ਕੋਈ 15-20 ਲੋਕ ਜਿਹੜੇ ਨਾ ਝਾੜੂ ਮਾਰ ਰਹੇ ਹੋ, ਸੜਕ ਸਾਫ ਕਰ ਰਹੇ ਹੁੰਦੇ
0: ਸੀ। ਬਿਲਕੁਲ ਬਿਲਕੁਲ,
2: ਔਰ ਪਾਣੀ ਦਾ ਸਪਰੇ ਵੀ ਮੈਂ ਦੇਖਿਆ ਆਪਣੀ ਯਾਦ ਵਿੱਚ
0: ਬਹੁਤ ਹੁੰਦਾ ਸੀ, ਬਿਲਕੁਲ ਹੁੰਦਾ ਸੀ
2: ਮਾਲ ਰੋਡ ਤੇ ਹੁੰਦਾ ਸੀ, ਮੈਨੂੰ ਇਸ ਵਾਸਤੇ ਯਾਦ ਹੈ ਕਿ ਜਦੋਂ ਮੇਰਾ ਸਕੂਲਿੰਗ ਖਤਮ ਹੋਈ ਤੇ ਫਿਰ ਮੈਂ ਸਰ ਸੈਯਦ ਕਾਲਜ ਜਾ ਗਿਆ ਮਾਲ ਰੋਡ ਤੇ। ਤੇ ਫਿਰ ਚੁੱਕ ਕਾਫੀ ਦੌਰ ਮੈਂ ਦੇਖਿਆ, ਸਰ ਸੈਯਦ ਕਾਲਜ ਦਾ ਦੌਰ ਦੇਖਿਆ, ਸਕੂਲ ਦਾ ਦੌਰ ਦੇਖਿਆ, ਔਰ ਬੜੀਆਂ ਬੜੀਆਂ ਸ਼ਖਸੀਅਤ ਜਿਹੜੀਆਂ ਇਹਨਾਂ ਸਕੂਲਾਂ ਕਾਲਜਾਂ ਚ ਪੜ੍ਹ ਕੇ ਬਾਹਰ ਆਈਆਂ, ਸਾਡੇ ਤੇ ਹਾਕਮ ਬਣੇ, ਔਰ ਅੱਜ ਵੀ ਸਾਡੇ ਤੇ ਹਾਕਮ ਜਿਹੜੇ ਉੱਥੇ ਦੇ ਹੀ ਪੜ੍ਹੇ
0: ਜ਼ਿਆਦਾਤਰ ਜ਼ਿਆਦਾਤਰ। ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਇਹ ਦੱਸੋ ਨਾ ਨਾਲ ਕਿ ਉਸੇ ਨੇ ਬਚਪਨ ਵਿੱਚ 10-12 ਸਾਲ ਦੀ ਉਮਰ ਤੱਕ ਸਕੂਲ ਦੇ ਵਿੱਚ ਤੁਸੀਂ ਕਿਹੋ ਸਟੂਡੈਂਟਸ ਹੋ, ਤੇ ਕੋਈ ਬਚਪਨ ਦੇ ਦੋਸਤ ਸੰਗੀ ਪਹਿਲੀ ਹੈ ਸਨ ਕਲਾਸ ਦੇ ਵਿੱਚ ਜਿਨ੍ਹਾਂ ਦੇ ਨਾਲ ਬਾਅਦ 'ਚ ਵੀ ਕੋਈ ਰਾਬਤਾ ਰਿਹਾ ਹੋਏ?
2: ਨਹੀਂ ਜੀ, ਬਾਅਦ 'ਚ ਰਾਜਾ ਆਪਣੇ ਮੇਰੇ ਟੀਚਰ ਸਨ ਇਰਫਾਨ ਸਦੀਕੀ ਸਾਹਿਬ, ਜਿਹੜੇ ਤੁਸੀਂ ਕਹਿੰਦੇ ਨਾ ਓਲਡ ਬਿਲਡਿੰਗ ਜਿਹੜਾ ਪ੍ਰਾਇਮਰੀ ਤੱਕ ਸਕੂਲ ਸੀ, ਉਸਲੇ ਖਾਲੂ ਮੇਰੇ ਹੈੱਡ ਮਾਸਟਰ ਸਨ।
0: ਅੱਛਾ,
2: ਤੇ ਤੁਹਾਨੂੰ ਪਤਾ ਉਸਲੇ ਹੈੱਡ ਮਾਸਟਰ ਦੀ ਕਿਤਨੀ ਵੈਲਿਊ ਹੁੰਦੀ ਸੀ।
0: ਹਾਂ ਬਿਲਕੁਲ,
2: ਤੇ ਸਕੂਲ ਟੀਚਰ ਤੇ ਐਡਮਾਸਟਰ ਚ ਬੜਾ ਫਰਕ ਹੁੰਦਾ ਸੀ ਜ਼ਮੀਨ ਅਸਮਾਨ ਦਾ। ਇਰਫਾਨ ਸਦੀਕੀ ਸਾਹਿਬ ਜਿਹੜੇ ਨੇ ਉਹ ਮੈਨੂੰ ਪੜ੍ਹਾਉਂਦੇ ਸਨ, ਫਿਰ ਉਹ ਆ ਕੇ ਫੋਤ ਹੋ ਗਏ ਨਾ, ਆਖਰੀ ਟਾਈਮ ਇੱਥੇ ਆਏ ਮਿਲੇ ਮੇਰੇ 2-3 ਦਿਨ ਜਿਹੜੇ ਨਾ ਇੱਥੇ ਡੈਨਮਾਰਕ ਚ ਆਏ ਨੇ, ਇੱਥੇ ਰਹੇ ਨਾ, ਉਹ ਸਾਰੀ ਫੋਤ ਹੋ ਗਏ, ਥੋੜਾ
0: ਜਿਹਾ।
2: ਉਸ ਤੋਂ ਬਾਅਦ ਉਰਦੂ ਦੇ ਟੀਚਰ ਸਰ ਸੈਯਦ ਚ ਉਰਦੂ ਪੜ੍ਹਾਉਂਦੇ ਸਨ, ਲੇਕਿਨ ਬੇਸਿਕਲੀ ਸਾਨੂੰ ਇੰਗਲਿਸ਼ ਵਿੱਚ ਪੜ੍ਹਾਇਆ ਜਾਂਦਾ ਸੀ ਸਾਰਾ ਕੁਝ ਨਾ, ਉਰਦੂ ਸਬਜੈਕਟ ਜਿਹੜਾ ਉਰਦੂ ਚ ਹੀ ਹੁੰਦਾ ਸੀ।
0: ਠੀਕ,
2: ਤੇ ਆਪਣਾ
0: ਠੀਕ ਅੰਗਰੇਜ਼ੀ ਮੀਡੀਅਮ ਸਕੂਲ ਸੀ ਤੁਹਾਡਾ?
2: ਬਾਜਵਾ ਸਾਹਿਬ ਵੀ ਉੱਥੇ ਦੇ ਪੜ੍ਹੇ।
0: ਠੀਕ ਠੀਕ ਠੀਕ ਠੀਕ। ਅੱਛਾ ਇਹ ਦੱਸੋ ਨਾ ਕਿ ਉਸ ਦੇ ਇਲਾਵਾ ਉਹ ਜਿਹੜੇ ਦੋਸਤਾਂ ਚੋਂ ਕੋਈ ਦੋ, ਇਹ ਤੇ ਉਸਤਾਦ ਹੋ ਗਏ ਨਾ, ਦੋਸਤਾਂ ਚੋਂ ਕੋਈ ਨੀ ਐਸਾ ਜਿਹੜਾ ਦੋਸਤ ਬਚਪਨ ਦਾ 10-12 ਸਾਲ ਦੀ ਉਮਰ ਤੱਕ ਪ੍ਰਾਇਮਰੀ 5ਵੀਂ 6ਵੀਂ ਦੀ ਕਲਾਸ ਤੱਕ ਕੋਈ ਯਾਦ ਹੋਏ ਜਾਂ ਜਿਹੜਾ ਬਾਅਦ ਚੋਂ ਮੁਲਾਕਾਤ ਵੀ ਰਿਹਾ ਹੋਏ?
2: ਨਹੀਂ ਜੀ, ਮੁਲਾਕਾਤ ਵਿੱਚ ਰਹਿ ਗਿਆ, ਬਾਅਦ ਵਿੱਚ ਲੋਕ ਜਰਨਲ ਵੀ ਬਣੇ ਨਾ, ਰਿਟਾਇਰ ਵੀ ਹੋ ਗਏ, ਨੌਕਰੀਆਂ ਤੋਂ ਫਾਰਗ ਵੀ ਹੋ ਗਏ, ਤੇ ਬੜਾ ਅੱਛਾ ਦੌਰ ਸੀ, ਉਹ ਬੜਾ ਮੁਹੱਬਤ ਦਾ ਪਿੰਡੀ, ਵੈਸੇ ਵੀ ਲੋਕ ਇੱਕ ਦੂਜੇ ਨਾਲ ਲੋਕ ਬਹੁਤ ਮੁਹੱਬਤ ਕਰਦੇ ਸਨ।
0: ਬਿਲਕੁਲ ਬਿਲਕੁਲ,
2: ਪਟਵਾਰ ਦਾ ਇਲਾਕਾ ਜਿਹੜਾ ਨਾ, ਦੂਸਰੇ ਸਾਰੇ ਤੁਸੀਂ ਕਿਸੇ ਸ਼ਹਿਰ ਚ ਚਲੇ ਜਾਓ, ਪਿੰਡੀ ਸ਼ਹਿਰ ਚ ਤੁਹਾਨੂੰ ਇਹ ਨਹੀਂ ਸੀ ਹੁੰਦਾ ਸਾਰੇ ਪਿੰਡੀ ਦੇ ਲੋਕ ਰਹਿੰਦੇ, ਦੂਸਰੇ ਲੋਕ ਰਹਿੰਦੇ ਸਨ, ਹੁਣ ਤੇ ਖੈਰ ਪਿੰਡੀ ਬਹੁਤ ਮਲਟੀਪਲ ਹੋ ਗਏ, ਉਸ ਵੇਲੇ ਪਿੰਡੀ ਦੇ ਲੋਕ
0: ਸਨ,
2: ਹੁਣ ਤੇ
0: ਪਿੰਡੀ ਬਹੁਤ ਫੈਲ ਗਿਆ। ਬਹਿਰੀਆ ਵੱਖਰੀ ਸਕੀਮ ਹੈ, DHA ਵੱਖਰੀ ਸਕੀਮ ਹੈ, ਅਡਿਆਲਾ ਵੱਖਰੀ ਦੁਨੀਆ ਹੈ, ਯਾਨੀ ਹੁਣ ਤੁਸੀਂ ਬਹੁਤ ਫੈਲ ਗਿਆ ਰਾਵਲਪਿੰਡੀ।
2: ਬਚਪਨ ਚ ਵਾਲਦ ਸਾਹਿਬ ਸਕੂਟਰ ਲੈ ਕੇ ਦਿੱਤਾ ਸੀ, ਸਕੂਟਰ ਤੇ ਫਿਰ ਪਹਿਲੇ ਸਾਈਕਲ ਲੈ ਕੇ ਉਹਨਾਂ ਨੇ ਦਿੱਤੀ, ਫਿਰ ਜਿਹੜਾ ਥੋੜ੍ਹੇ ਜਿਹੇ ਵੱਡੇ ਹੋ ਗਏ, ਮਤਲਬ 15 ਸਾਲ 'ਚ ਆ ਗਏ, ਤੇ ਸਕੂਟਰ ਦੇ ਜ਼ਮਾਨੇ 'ਚ ਆ ਗਏ, ਉਹਨਾਂ ਨੇ ਸਕੂਟਰ ਲੈ ਕੇ ਦਿੱਤਾ, ਪੂਰਾ ਪਿੰਡੀ ਫਿਰਨਾ, ਪੂਰਾ ਮਰੀ ਫਿਰਨਾ, ਉਸਦੇ ਸਕੂਟਰ ਤੇ ਹੀ ਫਿਰਨਾ,
0: ਵੈਸਪਾ
2: ਸਕੂਟਰ,
0: ਬਿਲਕੁਲ ਵੈਸਪਾ ਆ ਗਿਆ ਸੀ ਤੇ ਜਿਹਦੇ ਕੋਲ ਚੀਜ਼ਾਂ ਹੁੰਦੀਆਂ ਸੀ ਉਹ ਬਾਦਸ਼ਾਹ ਹੁੰਦਾ ਸੀ,
2: ਬਾਦਸ਼ਾਹ ਹੁੰਦਾ ਸੀ, ਤਿੰਨ ਚਾਰ ਸਨੋ ਸਾਰੇ ਪਿੰਡੀ ਜਿਹੜਾ ਨਾ
0: ਲਿਆਕਤ
2: ਬਾਗ ਯਾਦ ਹੈ ਮੇਲੇ ਲੱਗਦੇ ਸਨ,
0: ਮੇਲਾ ਲੱਗਦਾ ਸੀ, ਮੈਨੂੰ ਇੱਕ ਮੇਲਾ ਯਾਦ ਹੈ ਜਿਹੜਾ ਮੈਂ ਆਪਣੇ ਹੋਸ਼ ਹੀ ਦੇਖਿਆ ਨਾ ਇੱਕ ਵਾਰੀ, ਉਹ ਮੇਲਾ ਮੈਨੂੰ ਯਾਦ ਹੈ ਉਹ, ਕਿਉਂਕਿ ਅਸੀਂ ਆਰੀਆ ਮਲੇ ਚ ਰਹੇ ਨਾ, ਆਰੀਆ ਮਲੇ ਜਦੋਂ ਮਕਾਨ ਲੈ ਲਿਆ ਚਿੱਟੇ ਤੇ ਬਿਲਕੁਲ ਲਿਆਕਤ ਬਾਗ ਉੱਥੇ ਅੰਦਰੋਂ ਨਿਕਲੋ ਤੇ ਨਾਲ ਹੀ ਲਿਆਕਤ ਬਾਗ ਸਾਹਮਣੇ, ਤੇ ਉਹ ਇੱਕ ਮੇਲੇ ਤੋਂ ਬਾਅਦ ਹੀ ਐਲਾਨ ਹੋ ਗਿਆ ਜਨਾਬ ਕਿ ਸ਼ਿਫਟ ਹੋ ਗਿਆ ਸਾਰਾ ਕੁਛ, ਉਹ ਮੈਨੂੰ ਬੜਾ ਅਫਸੋਸ ਹੈ, ਮੈਂ ਕਿਹਾ ਅਸੀਂ ਇੱਕੀ ਵਾਰੀ ਮੇਲਾ ਵੇਖਿਆ ਤੇ ਮੇਲਾ ਸ਼ਿਫਟ ਹੋ ਗਿਆ, ਲਿਆਕਤ
2: ਬਾਗ ਉਹ ਲਿਆਕਤ ਬਾਗ ਨਹੀਂ ਰਹਿ ਗਿਆ, ਲਿਆਕਤ ਬਾਗ ਦੇਖਣਾ ਵੀ ਇੱਕ ਅਜੂਬਾ ਲੱਗਦਾ ਸੀ,
0: ਹਾਂ ਦੁਨੀਆ ਆਉਂਦੀ ਸੀ ਉੱਥੇ ਫਿਰਨ ਲਈ, ਲਿਆਕਤ ਬਾਗ ਫਿਰਨ ਜਾ ਰਿਹਾ, ਮਿਊਨਸੀਪਲ ਲਾਇਬ੍ਰੇਰੀ ਉੱਥੇ ਦੀ, ਫਿਰ ਉੱਥੇ ਜਨਾਬ ਡਰਾਮੇ ਦਾ ਹਾਲ ਜਿਹੜਾ ਥੀਏਟਰ ਬਣਿਆ, ਬੜੀਆਂ ਚੀਜ਼ਾਂ ਸਨ ਯਾਦਗਾਰ ਜਿਹੜੀਆਂ, ਹੁਣ ਉਹ ਉਸ ਪੋਜੀਸ਼ਨ ਵਿੱਚ ਨਹੀਂ ਰਹੀਆਂ। ਹੋਰ ਤੁਸੀਂ ਦੱਸੋ ਕੋਈ ਐਸੀ ਯਾਦ ਜਿਹੜਾ ਤੁਸੀਂ ਸਮਝਦੇ ਹੋ ਉਸ ਉਮਰ ਦੀ ਬੜੀ ਖਾਸ ਯਾਦ ਹੈ, ਤੁਸੀਂ ਸਮਝਦੇ ਹੋ ਕਿ ਇਹ ਜ਼ਰੂਰ ਸ਼ੇਅਰ ਹੋਣੀ ਚਾਹੀਦੀ ਹੈ, ਇਹ ਮੇਰੇ ਦਿਲ ਦੇ ਵਿੱਚ ਬੈਠੀ ਹੈ, ਮੈਂ ਕਦੇ ਕਿਸੇ ਨੂੰ ਸੁਣਾਵਾਂ।
2: ਨਹੀਂ ਜੀ, ਸਾਰੀਆਂ ਯਾਦਾਂ ਜਿਹੜੀਆਂ ਬਚਪਨ ਦੀਆਂ, ਸਾਰੀਆਂ ਯਾਦਾਂ ਐਸੀਆਂ ਯਾਦਾਂ, ਇੱਥੇ ਆ ਕੇ ਜਿਹੜੇ ਯੂਰਪ ਵਿੱਚ ਆ ਕੇ ਦੇਖਿਆ ਨਾ, ਹਰ ਚੀਜ਼ ਬਦਲੀ ਹੋਈ ਨਜ਼ਰ ਆ ਗਈ। ਉਸ ਵੇਲੇ ਬੜੇ ਚਾਅ ਯੂਰਪ ਨੇ ਬੜੀ ਸ਼ੌਕ ਨਾਲ ਯੂਰਪ ਵਿੱਚ ਦਾਖਲ ਹੋਏ,
0: ਬਿਲਕੁਲ।
2: ਹੁਣ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਉਹ ਦੌਰ ਵਾਪਸ ਨਹੀਂ ਆਉਂਦਾ, ਉਹ ਲੋਕ ਮਿਲਦੇ ਨਹੀਂ, ਉਹ ਉਮਰ ਮਿਲਦੀ ਨਹੀਂ, ਸਭ ਤੋਂ ਜਿਹੜੀ ਮਿਸਿੰਗ ਚੀਜ਼ ਹੈ ਉਹ ਉਮਰ ਮਿਲਦੀ ਨਹੀਂ,
0: ਬਿਲਕੁਲ,
2: ਉਹ ਲੋਕ ਨਹੀਂ ਮਿਲਦੇ, ਉਹ ਪੜੋਸੀ ਤੁਹਾਨੂੰ ਨਹੀਂ ਮਿਲਦੇ।
0: ਤੁਸੀਂ ਆਪਣੇ ਸ਼ਹਿਰ ਚ ਅਜਨਬੀ ਹੋ ਗਏ ਹੋ ਨਾ, ਹੁਣ ਤੁਸੀਂ ਅਗਰ 10-12 ਸਾਲ ਦੀ ਉਮਰ ਵਾਲੇ ਜ਼ਮਾਨੇ ਚ ਅਗਰ ਉਸ ਗਲੀ ਚ ਉਸ ਮਹੱਲੇ ਚ ਹੋ ਤੇ ਤੁਹਾਨੂੰ ਸਾਨੂੰ ਪਛਾਣਨ ਲੱਤ ਕੋਈ ਵੀ ਨਹੀਂ ਉੱਥੇ ਹੁਣ ਬੈਠਾ,
2: ਪ੍ਰੈਕਟੀਕਲੀ ਅਸੀਂ ਸਫ਼ਰ ਹੀ ਨਹੀਂ ਕਰ ਸਕਦੇ,
0: ਬਿਲਕੁਲ ਨਹੀਂ ਕਰ ਸਕਦੇ, ਸਹੀ ਗੱਲ ਹੈ, ਸਹੀ ਗੱਲ ਹੈ।
2: ਦੇਖੋ ਕਦੀ ਉਸ ਜ਼ਮਾਨੇ ਚ ਆਪਣਾ ਮਾਲ ਰੋਡ ਤੋਂ ਗੁਜ਼ਰ ਕੇ ਜਾਣਾ, ਉਹ ਇੰਟਰ ਕੰਟੀਨੈਂਟਲ ਹੋਟਲ ਬਣਿਆ ਸੀ, ਉਸ ਨੂੰ ਦੇਖਣਾ ਇਹ ਵੀ ਇੱਕ ਅਜੂਬਾ ਸੀ,
0: ਬਿਲਕੁਲ ਬਿਲਕੁਲ,
2: ਸੜਕ ਤੇ ਵੀ ਖਲੋ ਕੇ ਗੁਜ਼ਰ ਕੇ ਜਾਣਾ,
4: ਪੀਸੀ ਹੋ ਗਈ ਹੁਣ,
2: ਹਾਂ ਬਿਲਕੁਲ ਪੀਸੀ ਹੋ ਗਈ,
0: ਪੀਸੀ ਹੋਟਲ ਦੀ ਮਸ਼ਹੂਰੀ ਹੁੰਦੀ ਸੀ, ਹੁਣ ਤੇ ਜਿਸ ਤਰ੍ਹਾਂ ਅਕਬਰ ਹੋਟਲ ਦੀ ਪੋਜੀਸ਼ਨ ਹੈ ਨਾ ਮਰੀ ਰੋਡ ਤੇ ਸਾਡੇ ਲਿਆਕਤ ਬਾਗ ਕੋਲ, ਇਸ ਤਰ੍ਹਾਂ ਪੀਸੀ ਹੋਟਲ ਦੀ ਪਹਿਲੇ ਖਾਲੀ ਇਹ ਸਿੰਗਲ ਹੋਟਲ ਹੁੰਦਾ ਸੀ ਜਿਹਦੀ ਇੱਕ ਨਾਮ ਹੁੰਦਾ ਸੀ ਪੀਸੀ ਹੋਟਲ ਹੈ,
2: ਸਾਡੇ ਫੋਤ ਕਿਚਨ ਇੰਚਾਰਜ ਸਨ, ਉਹਨਾਂ ਦਾ ਬੇਟਾ ਮੇਰੇ ਨਾਲ ਪੜ੍ਹਦਾ ਸੀ ਸਰ ਸੈਯਦ ਚ, ਅਸੀਂ ਜਾ ਕੇ ਉੱਥੇ ਮੁਫ਼ਤ ਜਿਹੜਾ ਕਰਦੇ ਸੀ ਸਵਿਮਿੰਗ ਕਰਦੇ ਸੀ ਜਾ ਕੇ, ਉਹਨਾਂ ਦੇ ਵਾਲਦ ਸਾਹਿਬ, ਉਸ ਵੇਲੇ ਟਿਕਟ ਉੱਥੇ ਵੈਸੇ ਨਹੀਂ ਸੀ ਕਰ ਸਕਦੇ ਤੁਸੀਂ ਜਿਹੜਾ ਨਾ,
0: ਬਿਲਕੁਲ ਬਿਲਕੁਲ,
2: ਉਹ ਵੱਡਿਆਂ ਲੋਕਾਂ ਦਾ ਜਿੰਨੇ ਵੱਡੇ ਨੱਕ ਹੁੰਦੇ ਨੇ ਉਹਨਾਂ ਦਾ ਸੀ, ਉਹ
0: ਵੱਡੇ ਨੱਕਾਂ ਦਾ,
2: ਅਸ਼ਰਫੀਆ ਦਾ ਸੀ,
0: ਬਿਲਕੁਲ ਹੁਣ ਵੀ ਹੈ ਕਿ ਹੁਣ ਵੀ ਇਹੀ ਹਾਲ ਹੈ, ਇਹ ਵੀ ਕਿ ਹੁਣ ਜਰਾ ਬਾਹਰੋਂ ਆਉਣ ਵਾਲੇ ਲੋਕਾਂ ਵਾਸਤੇ ਥੋੜੀ ਜਿਹੀ ਅਲੱਗ ਸਹੂਲਤਾਂ ਮਿਲ ਗਈਆਂ ਨੇ, ਪੈਸਾ ਲਾਓ ਤੇ ਜਿਹੜਾ ਮਰਜ਼ੀ ਚਲਾ ਜਾਏ,
2: ਜਿਹੜਾ ਮਰਜ਼ੀ ਜਿੱਥੇ ਮਰਜ਼ੀ ਚਲਾ ਜਾਏ ਜਿਹੜਾ, ਤੇ ਬਹੁਤ ਚੀਜ਼ਾਂ ਬਹੁਤ
0: ਸ਼ੁਕਰੀਆ।
2: ਮੈਂ ਮਰੀ ਬਰੂਰੀ ਦਾ ਦੌਰ ਵੀ ਦੇਖਿਆ, ਬੜੇ ਬੜੇ ਲੋਕ ਦੇਖੇ, ਬੜੇ ਬੜੇ ਛੋਟੇ ਵੱਡੇ ਲੋਕ ਦੇਖੇ, ਹੁਣ ਬਚਪਨ ਨੇ ਯਾਦ ਆਉਂਦੀਆਂ, ਖਾਲੀ ਹੁਣ ਯਾਦਾਂ ਇਹ ਰਹਿ ਗਈਆਂ, ਬੜਾ ਅੱਛਾ ਕੀਤਾ, ਮੈਂ ਮੁਰੀ ਜਿਹੜਾ ਉਹ ਦੁਬਾਰਾ ਕਹਿੰਦੇ ਨੇ ਫਾਈਲਾਂ ਆ ਜਾਂਦੀਆਂ,
0: ਰਿਵਾਈਂਡ ਹੋਈ ਨਾ,
2: ਜੀ ਜੀ
0: ਬਿਲਕੁਲ ਬਿਲਕੁਲ। ਅੱਛਾ ਤੁਸੀਂ ਹੁਣ ਜਦੋਂ ਪ੍ਰੋਗਰਾਮ ਕਰਦੇ ਹੋ, ਮਾਸ਼ਾਅੱਲਾ ਤੁਹਾਡੇ ਬੜੇ ਮਾਰੂਫ ਪ੍ਰੋਗਰਾਮ ਹੁੰਦੇ ਨੇ ਟੀਵੀ ਉੱਤੇ, ਐਫਐਮ ਤੇ ਕਰਦੇ ਹੋ, ਹੋਰ ਵੀ ਹਵਾਲਿਆਂ ਦੇ ਨਾਲ ਜਦੋਂ ਕਰਦੇ ਹੋ, ਤੇ ਕਦੇ ਇਤਫਾਕ ਨਾਲ ਇੰਝ ਹੋਇਆ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਤੁਹਾਡੇ ਬਚਪਨ ਦਾ ਉਹੀ 10-12 ਸਾਲ ਦੀ ਉਮਰ ਦਾ ਕੋਈ ਸਕੂਲ ਦਾ ਦੋਸਤ ਜਾਂ ਸਕੂਲ ਦਾ ਕਹਿੰਦੇ ਸਕੂਲ ਫੈਲੋ ਨਿਕਲ ਆਇਆ ਹੋਏ, ਕੋਈ ਕਲਾਸ ਫੈਲੋ ਨਿਕਲ ਆਇਆ ਹੋਏ?
2: ਬੜੀ ਦਫ਼ਾ ਇਤਫਾਕ ਹੋਇਆ, ਇੰਗਲੈਂਡ ਜਾ ਕੇ ਮੈਂ ਇੱਥੇ ਇੰਟਰਵਿਊ ਕਰਦਾ ਰਹਿੰਦਾ ਸੀ, ਕਿਉਂਕਿ ਮੈਂ ਯੂਟਿਊਬ ਵੀ ਕਰਦਾ, ਉਸ ਬਾਕੀ ਚੈਨਲਸ ਨਾਲ ਵੀ ਆਉਂਦਾ ਵਾਂ, ਇੱਥੇ ਸਾਡਾ ਡੈਨਿਸ਼ ਟੀਵੀ ਸਟੇਸ਼ਨ ਸੀ ਜਿਸ ਨੂੰ ਕਹਿੰਦੇ ਟੀਵੀ US ਹੁਣ, ਜਿਹੜਾ ਨਾ ਉਹ ਸਵੀਡਨ ਦੇ ਡੈਨਮਾਰਕ ਦੇ ਬਾਰਡਰ ਦਾ ਨਾਂ ਉਸੇ ਚੱਲਦਾ ਸੀ ਜਿਹੜਾ ਨਾ, ਅਤੇ ਫਿਰ ਮੈਂ ਗਿਆ ਅਤੇ ਬੜੀ ਜ਼ਮਾਨਾ ਚਲਾ ਗਿਆ, ਅਤੇ ਮੈਂ ਬਰਤਾਨੀਆ ਗਿਆ ਅਤੇ ਮੈਂ ਕਿਸੇ ਬੰਦੇ ਨਾਲ ਖਲੋਤਾ ਗੱਲਾਂ ਕਰ ਰਿਹਾ, ਮੈਂ ਕਿਹਾ ਇੱਕ ਪਤਾ ਲੱਗਦਾ ਕਿ ਮੈਂ ਕੋਈ ਆਵਾਜ਼ ਜਾਣੀ ਪਹਿਚਾਣੀ ਹੈ, ਉਹ ਬੰਦਾ ਵੀ ਬੜਾ ਪਰੇਸ਼ਾਨ ਹੋ ਸਮਝਦਾ ਕਿ ਕੁਝ ਆਵਾਜ਼ ਜਾਣੀ ਪਹਿਚਾਣੀ ਹੈ, ਜਿਹੜਾ ਪਤਾ ਲੱਗਾ ਮੈਂ ਕਿਹਾ ਯਾਰ ਉਹ ਤੂੰ ਹੈ, ਪਹਿਲੇ ਮੈਂ ਆਪ ਕਰ ਰਿਹਾ, ਆਪ ਜਿਸ ਤਰ੍ਹਾਂ ਉਰਦੂ ਬੋਲ ਰਿਹਾ ਮੈਂ ਜਿਹੜਾ ਨਾ, ਬੜੇ ਮਸੇ ਨਾਲ ਐਟੀਕੇਟਸ ਨੂੰ ਦੇਖ ਰਿਹਾ ਮੈਂ, ਉਹ ਬੰਦਾ ਵੀ ਐਟੀਕੇਟਸ ਨੂੰ ਦੇਖ ਰਿਹਾ, ਬੜਾ ਅੱਛੇ ਤਰੀਕੇ ਨਾਲ ਮਿਲ ਰਿਹਾ ਜਿਹੜਾ ਨਾ, ਉਹ ਫਿਰ ਮੈਨੂੰ ਕਹਿੰਦਾ ਉਹ ਤੂੰ ਛੋਟਿਆ ਰਾਜਿਆ ਤੂੰ ਹੈ, ਠੀਕ
0: ਹੈ,
2: ਸਾਡੇ ਵਾਲਦ ਸਾਹਿਬ ਨੂੰ ਰਾਜਾ ਸਾਹਿਬ ਕਹਿੰਦੇ ਸਨ ਜਾਂ ਬਾਬੂ ਰਾਜਾ ਸਾਹਿਬ ਕਹਿੰਦੇ ਸਨ, ਕਿਉਂਕਿ ਸੂਟ ਪਾਉਂਦੇ ਸਨ, ਟਾਈ ਪਾਉਂਦੇ ਸਨ, ਟੋਪ ਪਾਉਂਦੇ ਸਨ, ਓਕੇ ਕਹਿੰਦੇ ਸਨ, ਬੋ ਹੁੰਦੀ ਸੀ, ਤੇ ਫਿਰ ਸਾਨੂੰ ਛੋਟੇ ਰਾਜਾ ਭਾਈਆਂ ਦੇ ਤਰਤੀਬ ਨਾਲ ਬੁਲਾਉਂਦੇ ਹੁੰਦੇ ਸਨ, ਬਹੁਤ ਕੰਮ ਲੋਕ ਬੁਲਾਉਂਦੇ ਸਨ।
0: ਨਹੀਂ ਤੇ ਆਪਣੇ ਮੁਹੱਲੇ ਦੇ ਲੋਕਾਂ ਨਾਲ ਤੇ ਮੁਲਾਕਾਤ ਕਿਉਂ, ਇੰਗਲੈਂਡ ਦੇ ਪਿੰਡੀ ਵਾਲਿਆਂ ਨਾਲ ਭਰਿਆ ਹੋਇਆ ਨਾ, ਭਰਿਆ ਮੈਂ ਕਹਿੰਦੀ ਹਰ ਦੂਸਰਾ ਬੰਦਾ ਪਿੰਡੀ ਤੋਂ ਹੈ, ਤੇ ਉੱਥੇ ਕਦੇ ਆਪਣੇ ਮੁਹੱਲੇ ਵਾਲੇ ਤੇ ਮਿਲੇ ਹੋਣੇ ਨੇ ਅਕਸਰ ਉੱਥੇ ਮੁਲਾਕਾਤ, ਜਿਹੜੇ ਬਚਪਨ ਵਿੱਚ ਆਪਣੇ ਮੁਹੱਲੇ ਦੇ ਲੋਕ ਸਨ।
2: ਅਕਸਰ ਲੋਕ ਜਿਹੜੇ ਨਾ ਉਹ ਚਲੇ ਗਏ ਦੂਸਰੇ ਸ਼ਹਿਰ, ਜੋ ਜੀ ਉਹਨਾਂ ਨੇ ਤਰੱਕੀ ਕੀਤੀ ਹੈ ਉਹ ਨਿਕਲ ਕੇ ਵੱਡੇ ਟਾਊਨਾਂ ਚਲੇ ਗਏ, ਕਿਉਂਕਿ ਉਹਨਾਂ ਨੇ ਆਪਣੇ ਕਾਰ ਲੈ ਲੈਣ ਵੱਡੇ ਵੱਡੇ, ਤੇ ਜਾ ਕੇ ਹੁਣ ਪਤਾ ਚੱਲਦਾ ਕਿ ਅਸੀਂ ਤੇ ਬੜੇ ਗਰੀਬ ਰਹਿ ਗਏ ਹਾਂ ਅਸੀਂ, ਹਾਲਾਂਕਿ ਮੈਂ ਕੋਪਨਹੈਗਨ ਸ਼ਹਿਰ ਵਿੱਚ ਰਹਿੰਦਾ, ਕੋਈ ਮੇਰਾ ਬੜਾ ਅੱਛਾ ਮੋਬਲ, ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ, ਜਦੋਂ ਅਸੀਂ ਜਾਈਦਾ ਵੱਡੇ ਵੱਡੇ ਕਾਰ ਨਾਲ, ਜ਼ਮੀਨਾਂ ਦੇਖੀਦਾ, ਆਪਣਾ ਪਿੰਡ ਯਾਦ ਆ ਜਾਂਦਾ,
0: ਆਪਣੇ
2: ਪਿੰਡ ਦੀਆਂ ਜ਼ਮੀਨਾਂ ਦੇਖੀਦਾ, ਅਸੀਂ ਉਸ ਵੇਲੇ ਕਹਿੰਦੇ ਸਰ ਨਹੀਂ ਨਹੀਂ ਅਸੀਂ ਪਿੰਡ ਨਹੀਂ ਜਾਣਾ, ਮਿੱਟੀ ਪੈਂਦੀ,
0: ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ
2: ਸਰ, ਛੁੱਟੀਆਂ ਜਾਂਦੇ ਸੀ ਅਸੀਂ,
0: ਤੇ ਬਚਪਨ ਵਿੱਚ ਕਦੇ ਉਹੀ 10-12 ਸਾਲ ਦੀ ਉਮਰ ਤੱਕ ਕਦੇ ਉਹੀ ਮੱਛੀਆਂ ਮੱਛੀਆਂ ਫੜੀਆਂ, ਦਰਿਆਵਾਂ 'ਚ ਕੁੱਦੀਆਂ ਛੁੱਦੀਆਂ ਲਾਈਆਂ,
2: ਮੱਛੀਆਂ ਪਕੜੀਦਾ ਸੀ, ਆਪਣਾ ਰਾਵਰ ਡੈਮ ਪਕੜੀਦੀ ਸੀ,
0: ਅੱਛਾ
2: ਵੱਡਿਆਂ ਨਾਲ ਜਾਈਦਾ ਸੀ, ਉਹ ਪਕੜਦੇ ਸਨ ਮੱਛੀਆਂ ਪਕੜਦੇ, ਉਸ ਵੇਲੇ ਇਤਨੀਆਂ ਪਾਬੰਦੀਆਂ ਕੋਈ ਨਹੀਂ ਸਨ ਨਾ ਉਸ ਵੇਲੇ, ਫਿਰ ਜਿਹੜੇ ਪਿੰਡਾਂ ਥਾਵਾਂ ਦੇ ਪਾਣੀ ਜਾਂਦੇ ਸਨ, ਸਾਡੇ ਪਿੰਡ 'ਚ ਗੁਜ਼ਰਦਾ ਪਿੱਛੇ ਡੈਮ ਬਣਿਆ ਆ, ਉਹਨੂੰ ਕਹਿੰਦੇ ਥੋੜ੍ਹਾ ਪਾਣੀ ਆਉਂਦਾ, ਉਹਨੂੰ ਸਿਲਕ ਕਹਿੰਦੇ,
0: ਅੱਛਾ
2: ਛੋਟੀਆਂ ਛੋਟੀਆਂ ਮੱਛੀਆਂ ਹੁੰਦੀਆਂ ਸੀ, ਕਿਤੇ ਵੱਡੀ ਮੱਛੀ ਵੀ ਆ ਜਾਂਦੀ ਸੀ, ਅਸੀਂ ਸਾਰਾ ਦਿਨ ਆਟਾ ਲਾ ਕੇ ਕੁੰਡੀ ਪਾ ਕੇ ਬੈਠੇ ਰਹਿੰਦੇ ਸਨ, ਜਦੋਂ ਛੁੱਟੀ ਹੁੰਦੀ ਸੀ,
0: ਅੱਛਾ
2: ਦੀ ਛੁੱਟੀਆਂ ਜਾਈਦਾ ਸੀ,
0: ਸਹੀ ਸਹੀ ਸਹੀ, ਕੋਈ
2: ਸ਼ੌਕ ਨਹੀਂ ਸੀ ਲੇਕਿਨ ਸ਼ੌਕ ਸਾਰੇ ਪੂਰੇ ਕੀਤੇ,
0: ਸਹੀ ਦੌੜਾਂ ਲਾਈਆਂ ਤੇ ਪਕੜਨ ਪਕੜਾਈਆਂ ਖੇਡੀਆਂ, ਫਿਰ ਗੁੱਲੀ ਡੰਡੇ ਵੀ ਖੇਡੇ,
2: ਅਸਕਰ ਸਾਹਿਬ ਜ਼ਿਕਰ ਕਰ ਰਹੇ ਸਨ, ਉਹ ਖੰਡੂਰੀ ਜਿਹੜਾ ਖੇਡੀਦਾ ਸੀ, ਉਹ ਸਾਰੀਆਂ ਚੀਜ਼ਾਂ ਖੇਡੀਆਂ ਨੇ, ਇੱਟੀ ਟੱਲਾ ਖੇਡਿਆ,
0: ਅੱਛਾ ਤੇ ਆਪਣੇ ਸਕੂਲ ਦੇ ਬਾਹਰ ਕਦੇ ਇਹ ਗੋਲ ਗੱਪੇ ਤੇ ਚਾਟਾ ਚੂਟਾ ਵੀ ਖਾਦੇ, ਗੋਲ ਗੱਪੇ
2: ਖਾਦੇ ਤੇ ਚਾਟ ਹੁੰਦੀ ਸੀ ਜੀ,
0: ਸਾਰੀਆਂ
2: ਚੀਜ਼ਾਂ ਖਾਦੀਆਂ ਨੇ, ਮੱਛੀ ਵੀ ਖਾਦੀ ਹੈ,
0: ਕਿਉਂਕਿ ਉਹ ਬਿਲਕੁਲ ਜਿਹੜਾ ਉੱਥੇ ਬਿਲਡਿੰਗ ਹੈ ਸੜਕ ਦੇ ਉੱਤੇ ਹੋਟਲ ਹੈ ਇੱਕ, ਉਹਦੇ ਨਾਲ ਹੀ ਨਾ ਮਲਕ ਛੋਲਿਆਂ ਵਾਲਾ, ਉਹਦੇ ਤੋਂ ਮੇਰਾ ਖਿਆਲ ਹੈ ਵੱਡੇ ਵੱਡੇ ਸਿਆਸਤਦਾਨ, ਦੂਸਰੇ ਤੀਸਰੇ, ਮੇਰਾ ਖਿਆਲ ਹੈ 60-70 ਦੇ ਬਾਅਦ ਦੀ ਜਿਤਨੀ ਜਨਰੇਸ਼ਨ ਆਈਆਂ ਨੇ ਕੋਈ ਐਸਾ ਘੱਟ ਹੀ ਹੋਏਗਾ ਜਿਹਨੇ ਮਲਕ ਦੇ ਨਾਨ ਛੋਲੇ ਨਹੀਂ ਖਾਧੇ।
2: ਅਸਲ ਵਿੱਚ ਲੋਕ ਜਿਹੜੇ ਨਾ ਹੁਣ ਚਲੇ ਗਏ, ਉਹਨਾਂ ਨੇ ਵੱਡੇ ਆਪਣੇ ਰੈਸਟੋਰੈਂਟ ਬਣਾ ਲਏ, ਬੜੀਆਂ ਚੀਜ਼ਾਂ ਬਣਾ
0: ਲਈ, ਇਹ ਉੱਥੇ ਹੀ ਨੇ ਉਹ ਮਲਕ ਸਾਹਿਬ ਬਹੁਤ ਹੋ ਗਏ ਜਿਹੜੇ ਮਲਕ ਸਾਹਿਬ ਲਾਉਂਦੇ ਸਨ, ਹੁਣ ਤੇ ਪਤਾ ਨੀ ਉਹਨਾਂ ਦਾ ਬੇਟਾ ਪੋਤਾ ਲਗਾਉਂਦਾ ਜੇ ਉਸੇ ਜਗ੍ਹਾ ਤੇ ਸੇਮ ਠੀਏ ਤੇ।
3: ਮੈਡਮ ਪਤਾ ਕਿਆ,
2: ਮਦੀਨਾ ਲੱਡੂ ਵਾਲੇ ਛੋਟੀ ਜਿਹੀ ਦੁਕਾਨ ਹੁੰਦੀ ਸੀ ਪਿੰਡੀ ਚ ਨਾ, ਉਹ ਕਦੇ ਕਦੇ ਕਹਿੰਦੇ ਸਨ ਉਹਨਾਂ ਦੀ ਵੱਡੀ ਦੁਕਾਨ ਤੇ ਗਿਆ ਮੈਂ, ਤਾਰਫ ਕਰਾਇਆ ਮੈਂ ਤੇ, ਉਹ ਕਹਿੰਦੇ ਉਹ ਛੋਟਾ ਜਿਹਾ ਬੱਚਾ ਤੂੰ ਉਹ ਹੈ, ਉਹ ਬਿਲਕੁਲ ਬਿਲਕੁਲ ਬਹੁਤ ਬੁੱਢੇ ਹੋ ਗਏ ਸਨ ਬਜ਼ੁਰਗ, ਜਿਹੜਾ ਸਿਰਫ ਉਹਨਾਂ ਬਰਕਤ ਵਾਸਤੇ ਬਿਠਾਏ ਸਨ ਆਪਣੀ ਦੁਕਾਨ ਦੇ ਬੱਚਿਆਂ ਨੇ, ਆਪਣੇ ਇਤਰਾਮ ਸਨ।
0: ਸਹੀ ਸਹੀ ਸਹੀ, ਬਹੁਤ ਅੱਛਾ ਲੱਗਾ ਰਾਜਾ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ, ਬੜੀਆਂ ਯਾਦਾਂ ਤਾਜ਼ਾ ਹੋਈਆਂ, ਤੁਸੀਂ ਪਿੰਡੀ ਤੋਂ ਨਿਕਲੇ ਹੋ ਤੇ ਮੈਂ ਵੀ ਉਹ ਉਹਨਾਂ ਗਲੀਆਂ 'ਚ ਵਾਪਸ ਚਲੀ ਗਈ ਹਾਂ, ਉਸੇ ਮਹੱਲੇ 'ਚ ਉਸੇ ਜਗ੍ਹਾ ਤੇ।
2: ਪੰਜਾਬੀ ਬੋਲੀ ਹੈ ਇਸ ਤਰ੍ਹਾਂ ਬੋਲੀ ਹੈ, ਲਕਾਰ ਬੋਲੀ ਦਾ ਜਿਹੜਾ, ਲੇਕਿਨ ਇਸ ਤਰ੍ਹਾਂ ਮੀਡੀਆ ਤੇ ਬਹੁਤ ਘੱਟ ਪੰਜਾਬੀ ਬੋਲੀ ਹੈ ਇਸੀ ਤਰ੍ਹਾਂ।
0: ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ, ਬਹੁਤ ਅੱਛਾ ਲੱਗਾ
2: ਬਣਾਇਆ, ਲੋਕਾਂ ਨਾਲ ਮੁਲਾਕਾਤ ਕਰਵਾਈ, ਅਸਕਰ ਸਾਹਿਬ ਨਾਲ ਮਿਲੇ, ਹੁਣ ਆਪਣਾ ਸ਼ਾਹਿਦ ਸਾਹਿਬ ਆਏ ਨੇ ਇਤਨੇ ਦੂਰ ਤੋਂ ਜਿਹੜਾ ਨਾ,
0: ਤੇ ਜ਼ਰੂਰ ਸ਼ਾਹਿਦ ਸਾਹਿਬ ਤੋਂ ਵੀ ਜ਼ਰੂਰ ਸੁਣਨਾ, ਇਹਨਾਂ ਦੀ ਡਿਫਰੈਂਟ ਯਾਦਾਂ ਹੋਣਗੀਆਂ। ਆਪਣਾ ਬਹੁਤ ਖਿਆਲ ਰੱਖਣਾ ਤੇ ਸਾਡੇ ਅਗਲੇ ਦੋਸਤ ਨੂੰ ਸੁਣੋ ਕਿ ਸ਼ਾਹਿਦ ਚੌਹਾਨ ਸਾਹਿਬ ਜਿਹੜੇ ਹੁਣ ਸਾਊਥ ਅਫਰੀਕਾ ਚ ਨੇ, ਮਾਰੂਫ ਰਿਪੋਰਟਰ ਨੇ, ਕਈ ਟੈਲੀਵਿਜ਼ਨ ਚੈਨਲ ਦੇ ਨਾਲ ਇਸ ਵੇਲੇ ਮੁਨਸਲਿਕ ਨੇ, ਤੇ ਪਿਛਲੇ ਦਿਨਾਂ ਵੀ ਇੱਕ ਬੜਾ ਸ਼ਾਨਦਾਰ ਇਹਨਾਂ ਨੇ ਮੁਸ਼ਾਇਰਾ ਯੋਮੇ ਦਿਫਾ ਤੇ 14 ਅਗਸਤ ਦੇ ਹਵਾਲੇ ਨਾਲ ਮੁਲਾਕਾਤ ਕੀਤਾ।
2: ਹੋਰ ਵੀ ਹੁੰਦੇ ਨੇ ਉੱਥੇ ਮੁਸਲਿਮ ਲੀਗ ਦੇ ਚੌਹਾਨ ਸਾਹਿਬ, ਪਤਾ ਨਹੀਂ ਇੱਕ ਦਫਾ ਕਿਸੇ ਵਕਤ,
0: ਨਹੀਂ ਨਹੀਂ ਉਹ ਦੂਸਰੇ ਚੌਹਾਨ ਸਾਹਿਬ ਨੇ, ਇਹ ਸ਼ਾਹਿਦ ਚੌਹਾਨ ਸਾਹਿਬ ਨੇ ਜਨਾਬ, ਇਹ ਮੁਨਸਲਿਕ ਨੇ ਮੀਡੀਆ ਤੋਂ ਤੇ ਰਿਪੋਰਟਿੰਗ ਤੋਂ ਤੇ ਨੁਮਾਇੰਦੇ ਨੇ ਜਨਾਬ, ਕਈ ਚੈਨਲ ਦੀ ਨੁਮਾਇੰਦਗੀ ਕਰਦੇ ਨੇ ਤੇ ਸਾਊਥ ਅਫਰੀਕਾ ਚ ਮੁਕੀਮ ਨੇ, ਤੇ ਮੈਂ ਇਹਨਾਂ ਤੋਂ ਗੁਜ਼ਾਰਿਸ਼ ਕਰਾਂਗੀ ਸ਼ਾਹਿਦ ਭਾਈ ਇਹ ਦੱਸੋ ਕਿ 10-12 ਸਾਲ ਦੀ ਉਮਰ ਦੇ ਵਿਚਕਾਰ ਰਹਿੰਦੇ ਹੁੰਦੇ ਕਿ ਤੁਸੀਂ ਜਦੋਂ ਪੈਦਾ ਹੋਏ, ਜਦੋਂ ਤੁਹਾਡੀ ਯਾਦਾਸ਼ਤ, ਤੁਹਾਡਾ ਕੰਮ ਯਾਦ ਰਹਿਣਾ ਸ਼ੁਰੂ ਹੋਇਆ, ਤੇ ਉਸ ਤੋਂ ਦੱਸੋ ਤੁਹਾਡਾ ਨਾਂ ਕਿਹਨੇ ਰੱਖਿਆ, ਤੁਹਾਡੇ ਘਰ ਦਾ ਮਾਹੌਲ ਕੈਸਾ ਸੀ, ਅੰਮੀ ਅੱਬੂ ਨੂੰ ਕੀ ਕਹਿੰਦੇ ਸੋ, ਕਿੰਨੇ ਭੈਣ ਭਰਾ ਸਨ, ਤੁਹਾਡਾ ਉਹਨਾਂ ਦੇ ਨਾਲ ਕਿਹੜਾ ਨੰਬਰ ਸੀ ਤੇ ਕੈਸਾ ਰਵੱਈਆ ਸੀ, ਇਹਦੇ ਇਲਾਵਾ ਸਕੂਲ ਟਾਈਮ ਜਾਣ ਦਾ ਜਿਹੜਾ ਜ਼ਮਾਨਾ ਸ਼ੁਰੂ ਹੋਇਆ ਉਹ ਕਿਸ ਤਰ੍ਹਾਂ ਦਾ ਸੀ, ਖੇਡਾਂ ਕਿਹੜੀਆਂ ਚੱਲ ਰਹੀਆਂ ਸਨ, ਕਿੰਨੇ ਪੈਸੇ ਲੈ ਕੇ ਸਕੂਲ ਜਾਂਦੇ ਸੋ, ਖਾਬੇ ਛਾਬੇ ਕਿਹੜੇ ਚੱਲਦੇ ਸਨ। ਚਲੋ ਜਨਾਬ, ਆਪਣੀਆਂ ਯਾਦਾਂ ਤੇ ਸਫ਼ਰ ਤੇ ਚੱਲੀਏ, ਯਾਦ ਕਰਦੇ ਹਾਂ ਸ਼ਾਹਿਦ ਚੌਹਾਨ, ਨੰਨਾ ਮੁੰਨਾ ਜਿਹਾ ਬੱਚਾ ਅੰਮੀ ਜੀ ਦੀ ਗੋਦੀ 'ਚ, ਉਸ ਤੋਂ ਬਾਅਦ ਸਫ਼ਰ ਸ਼ੁਰੂ ਕਰੋ। ਬਿਸਮਿਲ੍ਲਾ
4: ਜੀ। ਬਿਸਮਿਲ੍ਲਾ ਰਹਿਮਾਨ ਰਹੀਮ। ਮੈਂ ਸਭ ਤੋਂ ਪਹਿਲੇ ਤੇ ਮੁਮਤਾਜ਼ ਮਲਿਕ ਸਾਹਿਬਾ ਤੁਹਾਡਾ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਅੱਜ ਮੌਕਾ ਦਿੱਤਾ, ਮਦੋ ਕੀਤਾ ਇਸ। ਔਰ ਮੈਂ ਦੂਸਰੀ ਗੱਲ, ਮੈਂ ਬਹੁਤ ਮਾਜ਼ਰਤ ਖਾਂ ਹੈ ਕਿ ਮੈਂ ਲੇਟ ਹੋ ਗਿਆ। ਅਸਲ 'ਚ ਕੱਲ੍ਹ ਜਦੋਂ ਤੁਸੀਂ ਦੱਸਿਆ ਤੇ ਉਹ ਮੇਰੇ ਜ਼ਿਹਨ 'ਚ ਨਹੀਂ ਸੀ, ਅੱਜ ਉਹ ਇੱਕ ਅਪੁਆਇੰਟਮੈਂਟ ਸੀ, ਲੇਕਿਨ ਮੈਨੂੰ ਉਮੀਦ ਸੀ ਕਿ ਮੈਂ ਉਧਰੋਂ ਫਾਰਗ ਹੋ ਜਾਵਾਂਗਾ ਜਲਦੀ, ਲੇਕਿਨ ਉੱਥੇ ਮੈਨੂੰ ਕਾਫੀ ਦੇਰ ਹੋ ਗਈ ਜਿਹਦੀ ਵਜ੍ਹਾ ਨਾਲ ਮੈਂ ਜੁਆਇਨ ਕੀਤਾ। ਤੇ ਮਾਸ਼ਾਅੱਲਾ ਬੜੇ ਪਿਆਰੇ ਇੱਥੇ ਸਾਡੇ ਭਾਈ ਮਾਸ਼ਾਅੱਲਾ ਰਾਜਾ ਗਫੂਰ ਸਾਹਿਬ, ਅਲੀ ਅਸਗਰ ਸਾਹਿਬ ਤੇ ਜਨਾਬ ਸਾਹਿਬ ਸ਼ਾਇਦ ਸਟੀਲ ਇੱਥੇ ਨੇ। ਤੇ ਬਹਰ ਚਲੋ ਇਹ ਕਿ ਬੜਾ ਅੱਛਾ ਇੱਕ ਮੌਕਾ ਹੈ, ਬਹਾਨਾ ਵੀ ਹੈ ਸਾਰਿਆਂ ਨਾਲ ਮੁਲਾਕਾਤ ਦਾ। ਔਰ ਮੈਂ ਤੇ ਕਦੀ ਸੋਚਿਆ ਵੀ ਨਹੀਂ ਸੀ ਕਿ ਕਦੀ ਮੈਨੂੰ ਜਿਹੜੀਆਂ ਨਾ ਇਹ ਆਪਣੇ ਬਚਪਨ ਤੇ ਇੰਨੀ ਡੀਪਲੀ ਜਾ ਕੇ ਗੱਲਾਂ ਕਰਨੀਆਂ ਪੈਣਗੀਆਂ। ਮੈਂ ਰਾਜਾ ਸਾਹਿਬ ਦੀਆਂ ਗੱਲਾਂ ਸੁਣ ਰਿਹਾ ਸਾਂ, ਬੜਾ ਇੰਜੋਏ ਕਰ ਰਿਹਾ ਸਾਂ। ਤੇ ਉਸ ਤੋਂ ਪਹਿਲੇ ਅਲੀ ਅਸਗਰ ਸਾਹਿਬ ਨੇ ਗੁਫ਼ਤਗੂ ਕੀਤੀ ਹੈ। ਤੇ ਖੈਰ ਤੁਹਾਨੂੰ ਪਤਾ ਵਾਕਿਆਤ ਤੇ ਬਹੁਤ ਹੁੰਦੇ ਨੇ, ਗੱਲਾਂ ਤੇ ਇੰਨੀਆਂ ਨੇ ਕਿ ਅਸੀਂ 2 ਘੰਟੇ ਵੀ ਬੈਠੇ ਕਰਦੇ ਰਹੀਏ ਤੇ ਖਤਮ ਨਹੀਂ ਹੁੰਦੀਆਂ।
0: ਬਿਲਕੁਲ।
4: ਤੇ ਬਸ ਮੋਟੀਆਂ ਮੋਟੀਆਂ ਗੱਲਾਂ ਕਰਨੇ ਆ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਸਕੂਲ ਦਾ ਦੌਰ ਤੇ ਸਾਰਾ। ਸਭ ਤੋਂ ਵੱਡੀ ਜੀ, ਮੈਂ ਮੇਰੀ ਜਿਹੜੀ ਪੈਦਾਇਸ਼ ਹੈ ਉਹ ਲਾਹੌਰ ਧਰਮਪੁਰਾ, ਲਾਹੌਰ ਦਾ ਇਲਾਕਾ ਹੈ। ਹਾਂ, ਮੇਰਾ ਨਨਿਆਲ ਵੀ ਉੱਥੇ ਆ ਤੇ ਉੱਥੇ ਹੀ ਮੈਂ ਪੈਦਾ ਹੋਇਆ। ਤੇ ਉਸ ਤੋਂ ਬਾਅਦ ਫਿਰ ਲਾਹੌਰ ਦਾ ਇਲਾਕਾ ਹੈਗਾ ਆਪਣਾ ਨੈਸ਼ਨਲ ਟਾਊਨ, ਉੱਥੇ ਮੈਂ ਮੇਰਾ ਬਚਪਨ ਗਰੋ ਹੋਇਆ ਸਾਰਾ। ਤੇ ਉਹ ਮੇਰਾ ਪਹਿਲਾ ਸਕੂਲ ਜਿਹੜਾ ਪ੍ਰਾਇਮਰੀ ਸਕੂਲ ਜਿਹੜਾ ਸੀ ਉੱਥੇ, ਗੌਰਮੈਂਟ MI ਹੈਪੀ ਸਕੂਲ, ਜਿੱਥੇ ਮੈਂ ਤਾਲੀਮ ਉੱਥੇ ਸ਼ੁਰੂ ਕੀਤੀ। ਤੇ ਉਹ ਮੈਂ ਤੇ ਸਮਝਦਾ ਕਿ ਉਹ ਜਿਹੜਾ ਦੌਰ ਹੈ ਬੜਾ ਸੁਨਹਿਰੀ ਯਾਦਾਂ ਨੇ ਤੇ ਸੁਨਹਿਰੀ ਦੌਰ ਹੈ। ਦਸੰਬਰ ਨੂੰ ਮੇਰੀ ਪੈਦਾਇਸ਼ ਹੈ, ਉਸ ਤੋਂ ਬਾਅਦ ਫਿਰ 70-80s ਤੱਕ ਦੀਆਂ ਜਿਹੜੀਆਂ ਨਾ ਸਾਰੀਆਂ ਚੀਜ਼ਾਂ ਜ਼ਿਹਨ ਦੇ ਵਿੱਚ ਹੈਗੀਆਂ ਨੇ। ਤੇ ਸਕੂਲ ਚਾਹੀਦਾ ਸੀ ਸਾਨੂੰ, ਪਤਾ ਹੈ ਕਿ ਉਦੋਂ 4 ਅੰਨੇ ਜਾਂ 8 ਅੰਨੇ ਇਹ ਮਿਲਦੇ ਸਨ। ਹਾਂ, 4 ਅੰਨੇ 8 ਅੰਨੇ 4 ਅੰਨੇ ਯਾਨੀ 25 ਪੈਸੇ ਜਿਹਨੂੰ ਕਹੀਦਾ, ਤੇ 8 ਅੰਨੇ 50 ਪੈਸੇ ਇਹ ਮਿਲਦੇ ਸਨ। ਤੇ ਇਹਨਾਂ ਦੇ ਨਾਲ ਸਕੂਲ ਚਾਹੀਦਾ ਸੀ, ਲੇਕਿਨ ਕੁਛ ਵੀ ਹੈ ਨਾ ਇਹ ਨਹੀਂ ਸੀ, ਇਹ ਨੀ ਭੁੱਲੀਦਾ ਸੀ। ਸਭ ਤੋਂ ਪਹਿਲੇ ਪੈਸੇ ਲੈ ਕੇ ਜਿਹੜੇ ਨਾ ਉਹ ਹਰ ਚੀਜ਼ ਤੁਸੀਂ ਹੋਰ ਭਾਵੇਂ ਕੋਈ ਚੀਜ਼ ਭੁੱਲ ਜਾਈਏ, ਲੇਕਿਨ ਸਕੂਲ ਜਾਣ ਲੱਗਿਆ ਇਹ ਨਹੀਂ ਸੀ ਭੁੱਲਣਾ ਕਿ ਪੈਸੇ ਲੈ ਕੇ ਜਾਂਦੇ ਨੇ ਉਹ। ਤੇ ਅਗਰ ਹਾਂਜੀ, ਅਗਰ ਵਾਲਦ ਸਾਹਿਬ ਨੂੰ ਅਸੀਂ ਅੱਬੂ ਜੀ ਕਹਿਣਾ ਤੇ ਅੰਮੀ ਜੀ, ਤੇ ਅਗਰ ਅੱਬੂ ਜੀ ਨੇ ਸੁੱਤਾ ਵੀ ਹੋਣਾ ਤੇ ਉਹਨਾਂ ਨੂੰ ਹਲਕਾ ਜਿਹਾ ਉਠਾ ਕੇ ਕਹਿਣਾ ਕਿ ਪੈਸੇ ਦੇ ਦਿਓ। ਤੇ ਅੱਛਾ, ਖੈਰ ਇੰਨੀ ਵੀ ਸਾਡੀ ਜ਼ਰੂਰਤ ਨਹੀਂ ਸੀ ਹੁੰਦੀ, ਬੜਾ ਉਦੋਂ ਤੁਹਾਨੂੰ ਪਤਾ ਛੋਟੇ ਵੱਡੇ ਦਾ ਬੜਾ ਲਿਹਾਜ਼, ਬੜਾ ਅਦਬ ਹੁੰਦਾ ਸੀ। ਤੇ ਅੱਜ ਕੱਲ ਤੇ ਦੌਰ ਹੀ ਬਿਲਕੁਲ ਮੁਖਤਲਿਫ ਹੋ ਗਿਆ ਹੈ। ਤੇ ਅਸੀਂ ਤੇ ਬੜਾ ਡਰਦੇ ਸਾਂ ਆਪਣੇ ਤਾਇਆਂ ਤੋਂ, ਚਾਚਿਆਂ ਤੋਂ ਤੇ ਮਾਮਿਆਂ ਤੋਂ, ਯਾਨੀ ਉਸ ਤੋਂ ਇਲਾਵਾ ਜਿਹੜੇ ਸਾਡੇ ਅਰਾਊਂਡ ਹੁੰਦੇ ਸਨ, ਜਿਹੜੇ ਸਾਡੇ ਰਿਸ਼ਤੇਦਾਰ ਹੋਰ ਵੀ ਵੱਡੇ ਸਨ ਜਿਹੜੇ ਸਾਡੇ ਤੋਂ, ਈਵਨ ਕਿ ਜਿਹੜੇ ਸਾਡੇ ਹਮਸਾਏ ਮਹੱਲੇਦਾਰ ਜਿਹੜੇ ਹੁੰਦੇ ਸਨ, ਮਹੱਲੇਦਾਰ ਵੀ ਅਸੀਂ ਜਿਹੜੇ ਵੱਡੇ ਹੁੰਦੇ ਸਨ, ਵੱਡਿਆਂ ਕੋਲੋਂ ਡਰੀਦਾ ਸੀ। ਤੇ ਉਹ ਦੌਰ ਐਸਾ ਸੀ ਕਿ ਕੋਈ ਵੀ ਕੋਈ ਮਹੱਲੇਦਾਰ ਵੀ ਹੁੰਦਾ ਸੀ, ਕੋਈ ਚਾਚਾ ਮਾਮਾ, ਉਹ ਯਕੀਨ ਕਰੋ ਡਾਂਟ ਦਿੰਦਾ ਸੀ। ਤੇ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਜਿਸ ਤਰ੍ਹਾਂ ਤੁਹਾਡੇ ਆਪਣੇ ਸਗੇ ਨੇ ਕਿਸੇ ਨੇ ਡਾਂਟਿਆ, ਤੇ ਫਿਰ ਉਹਦੀ ਬੜੀ, ਫਿਰ ਘਰ ਵਾਲਿਆਂ ਨੇ ਵੀ, ਬਲਕਿ ਅਗਰ ਘਰ ਵਾਲਿਆਂ ਨੂੰ, ਬਲਕਿ ਘਰ ਵਾਲਿਆਂ ਤੋਂ ਛੁਪਾਉਣਾ ਅਗਰ ਕਿਸੇ ਨੇ ਡਾਂਟਿਆ। ਤੇ ਹੁਣ ਅੱਜ ਕੱਲ੍ਹ ਤਾਂ ਬੱਚੇ ਆ ਕੇ ਦੱਸਦੇ ਨੇ ਕਿ ਮੈਨੂੰ ਫਲਾਨਾ ਚਾਚੇ ਨੇ ਤਾਇਆ, ਤੇ ਫਿਰ ਉਹ ਮਾਮਾ ਗੁੱਸਾ ਕਰਦੀਆਂ ਨੇ। ਤੇ ਇਹ ਕੌਣ ਹੁੰਦਾ ਸਾਡੇ ਬੱਚੇ ਨੂੰ ਕਹਿਣ ਵਾਲਾ? ਇਹ ਤੇ ਅੱਜ ਕੱਲ੍ਹ ਰਿਐਲਿਟੀ ਹੈ ਸਾਹਮਣੇ, ਅਸੀਂ ਵੀ ਹੁਣ ਦੇਖ ਰਹੇ ਹਾਂ। ਲੇਕਿਨ ਉਹ ਦੌਰ ਸੀ ਉਹ ਦੌਰ ਸੀ ਕਿ ਇਸ ਤਰ੍ਹਾਂ ਬੱਚਿਆਂ ਨੂੰ ਸ਼ਹਿ ਨਹੀਂ ਸੀ ਦਿੱਤੀ ਜਾਂਦੀ। ਅਸੀਂ ਅਸੀਂ ਡਰਦੇ ਸਾਂ ਕਿ ਅਗਰ ਘਰ ਵਾਲਦਾ ਨੂੰ ਦੱਸਿਆ ਜਾਂ ਆਬੂ ਜੀ ਨੂੰ ਦੱਸਿਆ ਤੇ ਸਾਨੂੰ ਤੇ ਹੋਰ ਗੁੱਸਾ ਹੋਰ ਪੈਣੀਆਂ ਨੇ, ਤੇ ਅਸੀਂ ਤੇ ਸਾਨੂੰ ਹੁੰਦਾ ਸੀ ਵੱਡਿਆਂ ਦਾ, ਅਸੀਂ ਉਸ ਮਾਹੌਲ ਦੇ ਵਿੱਚ ਜਿਹੜੇ ਨਾ ਅਸੀਂ ਹੋਏ ਆ ਵੱਡੇ, ਕਿ ਫਿਰ ਜਦੋਂ ਬੱਚਿਆਂ ਦੇ ਨਾਲ ਥੋੜਾ ਜਿਹਾ ਬਾਹਰ ਨਿਕਲਣਾ ਤੇ ਸਾਨੂੰ ਇਹ ਡਰ ਹੋਣਾ ਕਿ ਸਾਨੂੰ ਅੱਗੋਂ ਕੋਈ ਆਪਣਾ ਕੋਈ ਮੱਲੇਦਾਰ ਕੋਈ ਦੇਖ ਨਾ ਲਵੇ, ਘਰ ਵਾਲਿਆਂ ਨੂੰ ਦੱਸ ਦੇਵੇ, ਤੇ ਇਸ ਤਰ੍ਹਾਂ ਦੇ ਬੜੇ ਮਾਮਲਾਤ ਤੇ ਬੜੀਆਂ ਚੀਜ਼ਾਂ ਹੁੰਦੀਆਂ ਸਨ। ਹਾਂਜੀ ਤੇ ਹਾਂਜੀ ਤੇ ਖੈਰ ਉਦੋਂ ਮੇਰੇ ਖਿਆਲ ਉਸ ਦੌਰ ਦੇ ਵਿੱਚ ਤੇ ਜਿਹੜਾ ਟੀਵੀ ਵੀ ਉਹ ਹਰ ਘਰ ਦੇ ਵਿੱਚ ਨਹੀਂ ਸੀ ਹੁੰਦਾ, ਮੇਰਾ ਖਿਆਲ ਅਗਰ ਕੋਈ ਕਿਸੇ ਮਹੱਲੇ ਦੇ ਵਿੱਚ ਇੱਕ ਅੱਧੇ ਘਰ ਹੀ ਹੁੰਦਾ ਸੀ ਤੇ ਜਿੱਥੇ ਰਾਤ ਨੂੰ ਡਰਾਮਾ ਦੇਖਣ ਵਾਸਤੇ ਸਾਰੇ ਲੋਕ ਇਕੱਠੇ ਹੁੰਦੇ ਸਨ, ਪਿਆਰ ਮੁਹੱਬਤ ਇੰਨਾ ਹੁੰਦਾ ਸੀ ਕਿ ਅੱਜ ਕੱਲ ਤੇ ਲੋਕ ਦਰਵਾਜ਼ਾ ਨਹੀਂ ਖੋਲਦੇ ਨਾ ਕਿਸੇ ਵਾਸਤੇ, ਤੇ ਉਸ ਟਾਈਮ ਯਕੀਨ ਕਰੋ ਕਿ ਲੋਕ ਖੁਦ ਹੱਸ ਕੇ ਆਪ ਕਹਿੰਦੇ ਸਨ ਕਿ ਆ ਜਾਓ ਸਾਡੇ ਘਰ ਦੇਖ ਲਓ, ਤੇ ਯਕੀਨ ਕਰੋ
0: ਦਰਵਾਜ਼ੇ ਹਰ ਵੇਲੇ ਖੁੱਲੇ ਰਹਿ, ਪਰਦਾ ਲਗਾ ਹੁੰਦਾ ਸੀ ਦਰਵਾਜ਼ੇ ਕੇ,
4: ਦਰਵਾਜ਼ੇ ਖੁੱਲੇ ਹੁੰਦੇ ਸਨ, ਜਿਹੜੇ ਮਰਜ਼ੀ ਘਰ ਵੜ ਜਾਣਾ, ਇੰਨਾ ਕਿ ਉਦੋਂ ਉਸ ਦੌਰ ਚ ਹੁੰਦਾ ਸੀ ਕਿ ਜਿਹੜੇ ਮਰਜ਼ੀ ਘਰ ਵੜ ਜਾਓ
0: ਤੇ
4: ਹਰ ਇੱਕ ਨੇ ਪਿਆਰ ਮੁਹੱਬਤ ਨਾਲ ਬੁਲਾਣਾ, ਬੇਟਾ ਆ ਜਾ, ਠੀਕ ਹੈ, ਖਿਲਾਣਾ ਪਿਲਾਣਾ, ਇਹ ਸਾਰੀਆਂ ਚੀਜ਼ਾਂ ਬੜਾ ਪਿਆਰ
0: ਬਿਲਕੁਲ
4: ਮੁਹੱਬਤ, ਫਿਰ ਫੈਮਲੀਆਂ ਦਾ ਵੀ ਆਪਸ ਇੰਨਾ ਪਿਆਰ ਮੁਹੱਬਤ, ਜੁਆਇੰਟ ਸਿਸਟਮ ਜਿਹੜਾ ਸਾਡਾ ਪਾਕਿਸਤਾਨ ਦਾ ਜੁਆਇੰਟ ਸਿਸਟਮ ਉਹ ਇੰਨਾ ਕੁ ਉਸ ਟਾਈਮ ਜ਼ਿਆਦਾ ਮਕਬੂਲ ਹੁੰਦਾ ਸੀ ਕਿ ਇਕੱਠੇ ਰਹਿੰਦੇ ਸਨ, ਪਿਆਰ ਮੁਹੱਬਤ ਆਪਸ ਵਿੱਚ, ਕੋਈ ਗੱਲਾਂ ਨਹੀਂ। ਤੇ ਹੁਣ ਤੇ ਮਾਹੌਲ ਹੀ ਸਾਰਾ ਅਜੀਬ ਹੋ ਗਿਆ ਕਿ ਡਰਾਮੇ ਦਾ ਜਿਹੜਾ ਟਾਈਮ ਦੇ ਉੱਤੇ ਸਾਰੇ ਮਹੱਲੇ ਨੇ ਇਕੱਠੇ ਹੋ ਜਾਣਾ, ਜਿੱਥੇ ਟੀਵੀ ਲੱਗਿਆ ਉੱਥੇ ਹੀ ਸਾਰਿਆਂ ਨੇ ਬੈਠਣਾ, ਪੂਰਾ ਡਰਾਮਾ ਦੇਖਣਾ ਔਰ ਸਾਰਿਆਂ ਨੇ ਇੰਜੋਏ ਕਰਨਾ। ਤੇ ਹੁਣ ਤੇ ਜਿਸ ਤਰ੍ਹਾਂ ਮੇਰਾ ਖਿਆਲ ਫੈਸਿਲਿਟੀਆਂ ਇਨਸਾਨ ਨੂੰ ਆ ਗਈਆਂ ਨੇ, ਉਸੇ ਤਰ੍ਹਾਂ ਜਿਹੜੇ ਨੇ ਉਹ ਲੋਕਾਂ ਦੇ ਆਪਸ ਵਿੱਚ ਪਿਆਰ ਮੁਹੱਬਤ ਵੀ ਖਤਮ ਹੋ ਗਏ ਨੇ ਬੇਸਿਕਲੀ
0: ਅੱਜ। ਅਨਸੇਫ ਵੀ ਬਹੁਤ ਜ਼ਿਆਦਾ ਹੋ ਗਿਆ, ਜਿੰਨੀਆਂ ਇਮਾਰਤਾਂ ਵੱਡੀਆਂ ਹੋ ਗਈਆਂ ਨੇ, ਪਹਿਲੇ ਸਿੰਗਲ ਸਟੋਰੀ ਹੈ, ਡਬਲ ਸਟੋਰੀ ਕਿੱਥੇ, ਸਿੰਗਲ ਸਟੋਰੀ ਘਰ ਸਨ, ਡਬਲ ਕਿੱਥੇ ਕੋਈ ਉੱਤੇ ਕਮਰਾ ਬਣਿਆ ਹੁੰਦਾ ਸੀ ਕੋਠੇ ਤੇ, ਚਲੋ ਕਿਸੇ ਨੇ ਛੱਤ ਤੇ ਕਮਰਾ ਵੀ ਬਣਾਇਆ ਸੀ ਇੱਕ, ਲੇਕਿਨ ਇਹ ਕਿ ਹੁਣ ਕਿਰਾਏਦਾਰ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਅਨਸੇਫ ਹੋ ਗਈ ਜਗ੍ਹਾ, ਕਿਉਂਕਿ ਸਾਨੂੰ ਅਕਸਰ ਪਤਾ ਨੀ ਕਿਹੜਾ ਬੰਦਾ ਕਿੱਥੋਂ ਆਇਆ। ਪਹਿਲੇ ਤੇ ਹਰ ਬੰਦਾ ਜਾਣਦਾ ਸੀ, ਦਾਦੇ ਪੜਦਾਦੇ ਤੱਕ ਨੂੰ ਜਾਣਦਾ ਸੀ, ਨਾਲ ਵਾਲੇ ਘਰ ਚ ਕੌਣ ਰਹਿੰਦਾ, ਅਗਲੇ ਘਰ ਲੋਕ 25-25 ਸਾਲ ਦੇ ਵਾਕਫ ਹੁੰਦੇ ਸਨ, ਇਤਬਾਰ ਦਾ ਜ਼ਮਾਨਾ ਸੀ। ਅੱਜ ਤੇ ਨਾਲ ਵਾਲੇ ਘਰ ਦਾ ਪਤਾ ਹੀ ਨੀ, ਗਲੀਆਂ ਮਹੱਲੇ ਚ ਤੁਹਾਨੂੰ ਨਹੀਂ ਪਤਾ ਕਿ ਕਿਰਾਏਦਾਰ ਕਿੱਥੋਂ ਆਇਆ, ਅਸੀਂ ਬਿਲੀਵ ਨਹੀਂ ਕਰ ਸਕਦੇ, ਅਸੀਂ ਟਰੱਸਟ ਨਹੀਂ ਕਰ ਸਕਦੇ ਇੱਕ ਦੂਸਰੇ ਦੇ ਉੱਤੇ, ਅਸੀਂ ਕਿਸੇ ਦੇ ਹੱਥ ਦੀ ਪੀਤੀ ਚੀਜ਼ ਨਹੀਂ ਖਾ ਸਕਦੇ। ਪਹਿਲੇ ਤੁਹਾਨੂੰ ਯਾਦ ਹੈ ਤੁਹਾਡੀ ਵਾਰੀ ਵੀ ਹੁੰਦਾ ਸੀ, ਕੁੜੀਓ ਮੁੰਡਿਓ ਆ ਜਾਓ ਵੰਡੀ ਦੇ ਛੋਲੇ ਲੈ ਜਾਓ,
4: ਉਹ ਤੇ ਬਹੁਤ ਜ਼ਿਆਦਾ ਨਾ, ਉਹ ਤੇ ਯਕੀਨ ਕਰੋ ਕਿ ਲੋਕ ਬਹਾਨੇ ਦੇ ਨਾਲ ਇੱਕ ਬਹਾਨਾ ਲੋਕਾਂ ਨੂੰ ਚਾਹੀਦਾ ਹੁੰਦਾ ਸੀ ਕਿ ਅਸੀਂ ਚੀਜ਼ ਵੰਡੀਏ, ਅਸੀਂ ਵੀ ਯਾਨੀ ਬੱਚੇ ਖਾਸ ਤੌਰ ਤੇ ਬੱਚਿਆਂ ਦਾ ਇਹ ਜਿਹੜਾ ਇਹ ਬੜਾ ਇਹਦੇ ਵਿੱਚ ਸਾਨੂੰ ਇੱਕ ਬੜੀ ਖੁਸ਼ੀ ਮਿਲਦੀ ਸੀ ਕਿ ਫਲਾਣੇ ਘਰ ਚ ਚੀਜ਼ ਵੰਡੀ ਜਾ ਰਹੀ ਹੈ, ਫਿਰ ਸਾਡੇ ਘਰ ਚੀਜ਼ ਵੰਡੀ ਜਾ ਰਹੀ ਹੈ ਤੇ ਅਸੀਂ ਦਰਵਾਜ਼ੇ ਚ ਖੜੇ ਹੋ ਕੇ ਜਨਾਬ ਆਵਾਜ਼ਾਂ ਦੇਣੀਆਂ, ਬੱਚਿਆਂ ਨੂੰ ਇਕੱਠਾ ਕਰਨਾ, ਫਿਰ ਕਿਸੇ ਵੱਲ ਹੋ ਰਹੀ ਹੈ, ਯਾਨੀ ਕਿ ਹਰ ਮਹੱਲੇ ਦੇ ਵਿੱਚ ਮੇਰਾ ਨਾਲ ਹਰ ਦੂਸਰੇ ਤੀਸਰੇ ਦਿਨ ਜਿਹੜਾ ਨਾ ਕਿਸੇ ਦੇ ਘਰ ਦੇ ਵਿੱਚ ਕੋਈ ਨਾ ਕੋਈ ਚੀਜ਼ ਜ਼ਰੂਰ ਵੰਡੀ ਜਾਂਦੀ ਸੀ। ਖਾਸ ਤੌਰ ਤੇ ਫਿਰ ਮੁਹਰਮਾਂ ਦੇ ਦਿਨ ਆਨੇ, ਮਿਲਾਦੁਨ ਨਬੀ ਦੇ ਦਿਨ ਆਨੇ, ਇਹਨਾਂ ਤੇ ਤੇ ਫਿਰ ਰੋਜ਼ਾਨਾ ਹੀ ਮਾਮੂਲ ਹੁੰਦਾ ਸੀ ਕਿਸੇ ਨਾ ਕਿਸੇ ਘਰ ਦੇ।
1: ਉਦੋਂ ਨਾ ਮਹਿੰਗੀਆਂ ਮਠਿਆਈਆਂ ਵਗੈਰਾ, ਰਸਗੁੱਲੇ ਤੇ ਗੁਲਾਬ ਜਾਮਨ, ਉਦੋਂ ਪਤਾਸ਼ੇ ਹੁੰਦੇ ਸਨ, ਮਖਾਣੇ ਹੁੰਦੇ ਸਨ,
4: ਨਮਕ ਪਾਏ, ਠੀਕ ਹੈ, ਹਾਂਜੀ, ਬੜਾ ਹੀ ਕੋਈ ਖੁਸ਼ੀ ਦਾ ਅਗਰ ਮੌਕਾ ਹੁੰਦਾ ਸੀ ਨਾ, ਬੜਾ ਹੀ ਬਹੁਤ ਜ਼ਿਆਦਾ, ਅਗਰ ਕੋਈ ਸ਼ਾਦੀ ਕਿਸੇ ਦੀ ਹੋਣੀ ਤੇ ਬਹੁਤ ਹੀ ਜ਼ਿਆਦਾ, ਅਗਰ ਕੋਈ ਮਿਠਾਈ ਬਣਨੀ ਤੇ ਉਹ ਲੱਡੂ ਬਣਨੇ, ਕਿ ਸਭ ਤੋਂ ਜ਼ਿਆਦਾ ਗੱਲ ਹੀ ਮਸ਼ਹੂਰ ਹੁੰਦੀ ਸੀ,
2: ਪੈਦਾ ਹੁੰਦਾ ਸੀ ਜੋ ਮਿਠਾਈ ਬਣਦੇ ਸੀ ਉਹ ਲੱਡੂ ਬਣਾ ਕੇ ਭੇਜਦੇ ਸੀ,
4: ਹਾਂਜੀ, ਮੋਤੀ ਚੂਰ ਜਨਾਬ। ਅੱਛਾ, ਲੱਡੂ ਵੀ ਬਕਾਇਦਾ ਲੋਕ, ਫਿਰ ਸ਼ਾਦੀਆਂ ਹੁੰਦੀਆਂ ਸੀ, ਲੋਕ ਆਪਣੇ ਘਰਾਂ ਦੇ ਵਿੱਚ ਹਲਵਾਈ ਘਰ ਆ ਕੇ ਬਹਿ ਕੇ ਉੱਥੇ ਘਰਾਂ ਦੇ ਵਿੱਚ ਬਣਾਉਣਾ, ਜਲੇਬੀ ਕੱਢਣੀ, ਜਲੇਬੀ ਵੀ ਘਰ ਕੱਢਣੀ, ਇਸ ਤਰ੍ਹਾਂ ਦਾ ਮਾਹੌਲ ਸੀ, ਦੁਕਾਨਾਂ ਤੋਂ ਜਾ ਕੇ ਨਹੀਂ ਸੀ ਲਿਆ ਜਾਂਦਾ, ਖੁਦ ਆਪਣੇ ਘਰ ਬੈਠ ਕੇ ਉੱਥੇ ਕਢਵਾਇਆ ਜਾਂਦਾ ਸੀ
0: ਖੀਰਾਂ ਬੰਨੀਆਂ। ਇਹਦੇ ਘਰ ਦੀ ਜਨਾਨੀਆਂ ਜਿਹੜੀਆਂ ਨੇ ਉਹ ਸ਼ਾਇਦ ਨਿਕੰਮੀਆਂ ਨੇ, ਸੁਚੱਚੀਆਂ ਨਹੀਂ ਨੇ, ਤੇ ਤਾਂ ਇਹਨਾਂ ਦੇ ਘਰ ਬਾਹਰੋਂ ਖਾਣਾ ਆ ਰਿਹਾ। ਲੋਕ ਨਾ ਅੱਛਾ ਨੀ ਸਮਝਦੇ ਸਨ, ਅੱਜ ਤੇ ਫੈਸ਼ਨ ਬਣ ਗਿਆ ਨਾ ਕਿ ਬਾਹਰ। ਮੇਰਾ ਖਿਆਲ ਹੈ ਮੁਸ਼ਕਿਲ ਨਾਲ ਹੀ ਘਰ ਹਾਂਡੀ ਰੋਟੀ ਹੁੰਦੀ ਹੈ, ਬਾਕੀ ਤੇ ਜ਼ਿਆਦਾਤਰ ਆਰਡਰ ਹੋ ਜਾਂਦਾ ਸਾਰਾ ਕੁਛ। ਇਹ ਪਹਿਲੇ ਨਹੀਂ ਸੀ, ਫਰਕ ਜਿਹੜਾ ਆ।
4: ਮੈਂ ਤੇ ਤੁਹਾਨੂੰ ਇਹ ਰਿਕੁਐਸਟ ਕਰਾਂਗਾ ਕਿ ਤੁਸੀਂ ਇਹ ਪ੍ਰੋਗਰਾਮ ਬੰਦਿਆਂ ਦਾ ਰੱਖਣ ਦੀ ਬਜਾਏ ਨਾ ਇਹ ਜ਼ਿਆਦਾ ਔਰਤਾਂ ਦਾ ਰੱਖਿਆ ਕਰੋ, ਤਾਂ ਕਿ ਉਹਨਾਂ ਨੂੰ ਜ਼ਿਆਦਾ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਹੈ। ਕਿਉਂਕਿ ਦੇਖੋ ਜਿਹੜੇ ਜਿਹੜੇ ਆ ਘਰਾਂ ਦੇ ਮਾਹੌਲ ਨੇ ਨਾ, ਜਿਹੜੀਆਂ ਚੀਜ਼ਾਂ ਇਹ ਪ੍ਰਵਾਨ ਚੜਦੀਆਂ ਨੇ ਔਰਤਾਂ ਤੋਂ,
0: ਘਰ ਦਾ ਕਲਚਰ ਹਲਵਾ ਪੂਰੀ ਲੈ ਰਹੇ ਨੇ ਜਾਂ ਕਚੋਰੀ ਲੈ ਰਹੇ ਨੇ ਜਾਂ ਸਿਰੀ ਪਾਏ ਲੈਣ ਗਏ ਨੇ। ਮੈਂ ਖੁਦ ਦੇਖਿਆ ਕਿ ਤੁਹਾਨੂੰ ਵੀ ਪਤਾ ਹੋਏਗਾ, ਲੋਹਰੀ ਚ ਵੀ ਨੇ, ਪਿੰਡੀ ਚ ਵੀ, ਕਈ ਜਗ੍ਹਾ ਤੇ ਅਲੀ ਬਾਈ ਵੀ ਜਾਣਦੇ ਹੋਣਗੇ ਰਾਜਾ ਸਾਹਿਬ ਨੂੰ, ਜਿੱਥੇ ਚਾਰ ਚਾਰ ਘੰਟੇ ਲੈਣ ਚ ਲੱਗ ਕੇ, ਤੇ ਹੁਣ ਤੇ ਬਾਕਾਇਦਾ ਰਮਜ਼ਾਨ ਦੀਆਂ ਰਾਤਾਂ ਵਿੱਚ ਰਾਤੀ ਹੋਈ ਸ਼ਾਤਰਾ ਵੀ ਪੜੇ ਨਾ ਪੜੇ ਉਹ ਜਾ ਕੇ ਲੈਣ ਚ ਲੱਗੇਗਾ ਕਰਤਾਰਪੁਰ ਦੀ ਅੱਗੇ ਨਵੇਂ ਮਹੱਲੇ ਦੀ, ਤੇ ਉੱਥੇ ਜਾ ਕੇ ਇੱਥੇ ਜੀ ਅਸੀਂ ਲੈ ਕੇ ਆਉਣੇ ਨੇ ਪਾਵੇ, ਤੇ ਉਹ ਫਿਰ ਇਫਤਾਰੀ ਨਾ ਸਹਿਰੀ ਵੇਲੇ ਵੇਲਾ ਆਉਂਦਾ, ਟਾਈਮ ਆਉਂਦਾ ਉਹਨਾਂ ਦਾ, ਤੇ ਉਹਨਾਂ ਨੇ ਕੋਈ ਇਬਾਦਤ ਨਹੀਂ, ਕੋਈ ਕੁਝ ਨਹੀਂ, ਤੇ ਮਰਦ ਖੁਸ਼ੀ ਨਾਲ ਕਿਉਂ ਜਾਂਦੇ ਨੇ ਮਰਦਾਂ ਨਾ? ਉਹ ਕਹਿਣ ਜੀ ਘਰ ਪਕਾਉਣਾ ਤੇ ਠੀਕ ਹੈ ਪੈਸੇ ਦੇ ਦੇਣਾ ਵਾ, ਜਾਓ ਆਪੇ ਜਾ ਕੇ ਲਿਆਓ।
3: ਰਾਤੀ ਸਾਰੀ ਮਰ ਜਾਂਦੇ ਨੇ,
0: ਮਰ ਸਭ ਜਾਂਦੇ ਨੇ, ਪਤਾ ਨੀ ਉਹਨਾਂ ਨੂੰ ਗੱਪ ਸ਼ਪ ਦੀ ਜਗ੍ਹਾ ਮਿਲ ਜਾਂਦੀ ਹੈ, ਇੱਕ ਟਾਕਿੰਗ ਪੁਆਇੰਟ ਮਿਲ ਜਾਂਦਾ ਕਿ ਉੱਥੇ ਜਾ ਕੇ ਤੇ ਮੈਂ ਇੰਜੋਏ ਕਰਾਂਗਾ, ਬੈਠ ਕੇ ਗੱਪ ਸ਼ਪ ਲਾਵਾਂਗਾ। ਲੇਕਿਨ ਇਹ ਮਰਦ ਨਾ ਜਾਣ, ਤੇ ਔਰਤਾਂ ਪਹਿਲੇ ਵੀ ਤੇ ਪਾਵੇ ਘਰ ਪੱਕਦੇ ਸਨ, ਹਲੀਮ ਤੇ ਨਾਲ ਖੱਦਿਆਂ ਖੱਦਾਂ ਸ਼ਦਾ ਸਭ ਕੁਛ ਘਰ ਪੱਕਦਾ ਸੀ, ਬੜਾ ਮਜ਼ੇਦਾਰ। ਲੇਕਿਨ ਤੁਸੀਂ ਇਹ ਦੱਸੋ ਕਿ ਤੁਹਾਡੀ ਅੰਮੀ ਜੀ ਸਵੇਰੇ ਨਾਸ਼ਤੇ ਵੇਲੇ ਕੀ ਬਣਾਉਂਦੇ ਸਨ ਜ਼ਿਆਦਾਤਰ ਸ਼ੌਕ ਨਾਲ?
4: ਦੇਖੋ ਸਾਡੇ ਘਰ ਦੇ ਵਿੱਚ ਨਾ ਤੇ ਬੜਾ ਵਾਲ ਸਾਹਿਬ ਜਿਹੜੇ ਨਾ ਉਹ ਮਾਸ਼ਾਅੱਲਾ ਉਹਨਾਂ ਦਾ ਬੜਾ ਇੱਕ ਅਸਰ ਰਸੂਖ ਹੁੰਦਾ ਸੀ ਘਰ ਦੇ ਵਿੱਚ, ਉਹਨਾਂ ਦੀ ਜ਼ਿਆਦਾ ਚੱਲਦੀ ਸੀ ਉਹ ਇਸ। ਅੱਛਾ ਸਾਡੇ ਘਰ ਸੀ ਸਰਦੀ ਗਰਮੀ ਹੋਵੇ ਨਾ, ਉਹਨਾਂ ਨੇ ਵਾਲ ਸਾਹਿਬ ਇੰਨੇ ਸ਼ੌਕੀਨ ਸਨ, ਅੱਲਾ ਉਹਨਾਂ ਨੂੰ ਜੰਨਤ ਚ ਜਗ੍ਹਾ ਦੇ, ਉਹ ਲੱਸੀ ਸਾਡੇ ਘਰ ਬਣਦੀ ਹੁੰਦੀ ਸੀ। ਉਹ ਸੁਬਾਹ ਉੱਠ ਕੇ ਨਾ ਅਸੀਂ ਜਨਾਬ ਉਹਨਾਂ ਨੇ ਨਾ ਲੱਸੀ, ਉਹਨਾਂ ਨੇ ਕਿਹਾ ਜੀ ਲੱਸੀ ਪੀਓ, ਸਰਦੀ ਗਰਮੀ ਉਹ ਚਾਹੇ ਨੀ ਸੀ ਬਣਨ ਦਿੰਦੇ, ਉਹ ਕਹਿੰਦੇ ਸੀ ਨਹੀਂ ਜੀ ਦਹੀਂ ਲੱਸੀ ਲੱਸੀ ਨੀ ਪੀਣੀ ਤੇ ਦਹੀਂ ਖਾਓ। ਫਿਰ ਅਸੀਂ ਉਹ ਆਪਣਾ ਕਦੀ ਉਹ ਬੰਨ ਮਿਲਦੇ ਸਨ, ਉਸ ਟਾਈਮ ਡਬਲ ਰੋਟੀ ਤੇ ਬਹੁਤ ਘੱਟ ਇਸਤੇਮਾਲ ਹੁੰਦੀ ਸੀ, ਬੰਨ ਮਿਲਦੇ ਸਨ, ਬੰਨ ਉਹ ਲੱਸੀ ਦੇ ਵਿੱਚ ਡਬੋ ਕੇ ਖਾਣੇ, ਠੀਕ ਹੈ, ਉਹ ਕੁਲਚੇ ਕੁਲਚੇ ਮੰਗਵਾ ਲੈਣੇ ਤੀਰਾਂ ਨੇ, ਉਹ ਲੱਸੀ ਦੇ ਨਾਲ ਨਾਸ਼ਤਾ ਉਹਨਾਂ ਦਾ ਕਰਨਾ, ਦਹੀਂ ਦੇ ਨਾਲ ਉਹਨਾਂ ਦਾ ਕਰਨਾ, ਇਹ ਸਾਡਾ ਜ਼ਿਆਦਾਤਰ ਜਿਹੜਾ ਹੁੰਦਾ ਸੀ।
0: ਹਲਵਾ ਪੂਰੀ ਤੇ ਨਾਨ ਚਨੇ ਦਾ ਜਾਂ ਸੀਰੀ ਪਾਏ ਦਾ ਕਲਚਰ ਨੀ ਸ਼ੁਰੂ ਹੋਇਆ ਸੀ? ਤੁਸੀਂ ਧਰਮਪੁਰੇ ਦੇ ਇਲਾਕੇ ਦੀ ਗੱਲ ਕਰ ਰਹੇ ਹੋ ਨਾ, ਜਿੱਥੇ ਤੁਹਾਡਾ 10-12 ਸਾਲ ਦਾ ਬਚਪਨ ਗੁਜ਼ਰਿਆ।
4: ਇਹ ਹੋਇਆ, ਲੇਕਿਨ ਬਾਅਦ ਚ ਇਹ ਚੀਜ਼ਾਂ ਜ਼ਿਆਦਾਤਰ ਜ਼ਿਆਦਾ 80 ਤੋਂ ਬਾਅਦ ਚੋਂ
0: ਹੋਈਆਂ
4: ਨੇ। ਬਾਹਰ ਦਾ ਜਿਹੜਾ ਜ਼ਿਆਦਾਤਰ ਨਾਸ਼ਤਾ ਚੱਲਦਾ ਤੇ ਉਦੋਂ ਵੀ ਸੀ, ਲੇਕਿਨ ਲੋਕਾਂ ਦੇ ਵਿੱਚ ਰਿਵਾਜ
1: ਬਹੁਤ ਘੱਟ ਬਾਹਰ ਦਾ
4: ਨਾਸ਼ਤਾ ਕਰਦਾ,
0: ਘੱਟ ਘੱਟ ਸਪੈਸ਼ਲ ਮਹਿਮਾਨ ਆ ਗਏ ਨੇ, ਕੋਈ ਹੋਰ ਇਸ ਤਰ੍ਹਾਂ ਦੀ ਗੱਲ ਹੈ।
4: ਹੁਣ ਤੇ ਟੋਟਲੀ ਲਾਹੌਰ ਦੇ ਵਿੱਚ ਹਰ ਔਰਤ ਦੀ ਖੁਆਇਸ਼ ਹੁੰਦੀ ਹੈ ਕਿ ਘਰ ਉਹਨੂੰ ਕੁਛ ਨਾ ਬਣਾਉਣਾ ਪਵੇ, ਤੇ ਜਾਓ ਜੀ ਬਾਹਰੋਂ ਲੈ ਆਓ, ਉਹ ਜਨਾਬ ਬਾਹਰੋਂ ਆਉਂਦਾ ਹੈ। ਇਹ ਤੇ ਮੇਰਾ ਖਿਆਲ ਜਿਹੜਾ ਸਾਡਾ ਸਾਡਾ ਜਿਹੜਾ ਕਲਚਰ ਹੈ ਨਾ, ਮੈਂ ਇਹ ਸਮਝਣਾ ਹੈ ਕਿ ਜਿਹੜਾ ਬੜਾ ਖੂਬਸੂਰਤ ਜਿਹੜਾ ਸਾਡਾ ਕਲਚਰ ਸੀ ਉਹ ਸਾਡੀਆਂ ਔਰਤਾਂ ਨੇ ਖਰਾਬ ਕੀਤਾ।
0: ਕਿਉਂਕਿ
4: ਦੇਖੋ ਇਹ ਕਲਚਰ ਨਿਕਲਦਾ ਘਰ ਤੋਂ ਨਿਕਲਦਾ, ਤੇ ਬੰਦੇ ਤੇ ਅੱਜ ਬੰਦਿਆਂ ਦੀ ਜਿਹੜੇ ਸਾਡੇ ਲੋਕ ਨੇ ਨਾ, ਬੰਦੇ
3: ਉਹਨਾਂ ਦੇ ਤੇ
4: ਅੱਜ ਵੀ ਬੈਠਣਾ ਬਾਹਰ ਦੋਸਤਾਂ ਚ ਬੈਠਣਾ ਗੱਪਾਂ ਮਾਰਨੀਆਂ ਉਹ ਹੀ ਸਾਰਾ, ਲੇਕਿਨ ਜਿਹੜਾ ਘਰੋਂ ਜਿਹੜਾ ਇੱਕ ਘਰ ਦਾ ਜਿਹੜਾ ਕਲਚਰ ਸੀ ਨਾ, ਖਾਣ ਬਣਾਉਣ ਵਾਲਾ, ਬੱਚਿਆਂ ਦਾ ਸਾਰਾ, ਬੱਚਿਆਂ ਨੂੰ ਇੰਨਾ ਕੁ ਮੇਰੇ ਹਿਸਾਬ ਨਾਲ ਨਾ, ਅੱਜ ਕੱਲ ਦੇ ਦੌਰ ਚ ਅਸੀਂ ਆਪਣੇ ਆਪ ਨੂੰ ਦੇਖੀਏ ਤੇ ਹੁਣ ਅੱਜ ਕੱਲ ਦੇ ਬੱਚੇ ਦੇਖੀਏ ਤੇ ਸਾਨੂੰ ਕਿਸੇ ਟਾਈਮ ਗੁੱਸਾ ਵੀ ਆਉਂਦਾ, ਜੈਲਸੀ ਵੀ ਹੁੰਦੀ ਹੈ, ਉਹ ਇਸੇ ਪਾਸੇ ਹੁੰਦੀ ਹੈ ਕਿ ਸਾਨੂੰ ਤੇ ਅਗਰ ਅਸੀਂ ਕੋਈ ਚੀਜ਼ ਮੰਗਦੇ ਸੀ ਸਾਨੂੰ ਤੇ ਥੱਪੜ ਪੈਂਦਾ ਸੀ ਅੱਗੋਂ, ਠੀਕ ਹੈ, ਇਹਨਾਂ ਨੂੰ ਤੇ ਪੁੱਛਿਆ ਜਾਂਦਾ ਕਿ ਦੱਸੋ ਤੁਹਾਡੇ ਕੀ ਖਾਓਗੇ ਬੇਟਾ, ਕੀ ਲੈ ਕੇ ਆਈਏ ਤੁਹਾਡੇ ਵਾਸਤੇ।
0: ਬਿਲਕੁਲ, ਅੱਜ ਦਾ ਬੱਚਾ ਅਸਮਾਨ ਤੇ ਬਿਠਾਤਾ ਸੀ, ਬਿਲਕੁਲ ਸਹੀ ਕਹਿ ਰਹੇ ਹੋ,
4: ਜੋ ਮਾਂ ਪਿਓ ਦਿੰਦਾ ਸੀ ਅਸੀਂ ਤੇ ਉਹੀ ਸਬਰ ਸ਼ੁਕਰ ਕਰਕੇ ਉਹੀ
0: ਸਾਡੇ ਕੋਲ ਚੋਇਸ ਨਹੀਂ ਸੀ ਹੁੰਦੀ ਨਾ, ਸ਼ਾਇਦ ਨਹੀਂ ਸਾਡੇ ਕੋਲ ਚੋਇਸ ਨਹੀਂ ਸੀ ਹੁੰਦੀ ਕਿ ਅਸੀਂ ਚੁਣ ਲਈਏ ਸੀ ਇਹ ਜਾਂ ਇਹ, ਉਹ ਕਹਿੰਦੇ ਸਨ ਬਸ ਇਹ ਵੇ,
4: ਸਿਆਣੇ ਸੁਪੇਦ ਤੁਹਾਨੂੰ ਮੈਂ ਨਹੀਂ ਮੈਂ ਖਾਣਾ ਇਹ ਨਹੀਂ ਖਾਣਾ, ਮੈਨੂੰ ਪੀਜ਼ਾ ਲਿਆ ਕੇ ਦਿਓ, ਮੈਨੂੰ ਬਰਗਰ ਲਿਆ ਕੇ ਦਿਓ,
0: ਬਿਲਕੁਲ,
4: ਔਰ ਉਹ ਮਾਂ ਪਿਓ ਪੂਰੀ ਕਰਦਾ ਉਹਨਾਂ ਦੀ ਗੱਲ, ਤੇ ਫਿਰ ਅਗਰ ਅਸੀਂ
1: ਇਹ ਸਭ ਚੀਜ਼ਾਂ ਨਾਕਸ ਨੇ, ਕੋਈ ਵੀ ਇਹਦੇ ਵਿੱਚ ਚੀਜ਼ ਜਿਹੜੀ ਉਹ ਬੱਚੇ ਦੇ ਜਾਂ ਵੱਡੇ ਦੇ ਸਿਹਤ ਵਾਸਤੇ ਠੀਕ ਕੋਈ ਵੀ ਨਹੀਂ ਹੈ।
4: ਕਲਚਰ ਵੀ ਖਰਾਬ ਕੀਤਾ, ਸਿਹਤ ਵੀ ਖਰਾਬ ਕੀਤੀ,
0: ਬਿਲਕੁਲ, ਵੱਡੇ ਅਸੀਂ ਮੋਟੇ ਵੀ ਹੋ ਗਏ, ਭੱਦੇ ਵੀ ਹੋ ਗਏ, ਪਰਸਨੈਲਿਟੀਆਂ ਵੀ ਤਬਾਹ ਹੋ ਗਈਆਂ ਬੱਚਿਆਂ ਦੀਆਂ, ਬੱਚੇ ਜ਼ਿਮਨੀ ਤੌਰ ਤੇ ਇਹ ਜੰਕ ਫੂਡ ਖਾ ਖਾ ਕੇ ਲੇਜ਼ੀ ਹੋ ਗਏ, ਉਹ ਇੰਟੈਲੀਜੈਂਟ ਨਹੀਂ ਰਹੇ ਇਤਨੇ ਜਿਸ ਤਰ੍ਹਾਂ ਕਿ ਸਾਡੇ ਬੱਚੇ।
4: ਅਗਰ ਅੱਜ ਕੱਲ੍ਹ ਹੁਣ ਸਾਡੀਆਂ ਭੈਣਾਂ ਨੇ ਜਾਂ ਜਿਹਨਾਂ ਦੇ ਹੁਣ ਛੋਟੇ ਭਾਂਜੀਆਂ ਨੇ ਭਤੀਜੀਆਂ ਜਿਹੜੀਆਂ ਸ਼ਾਦੀਆਂ ਹੋ ਗਈਆਂ, ਉਹਨਾਂ ਦੇ ਬੱਚੇ ਛੋਟੇ, ਉਹਨਾਂ ਨੂੰ ਅਗਰ ਅਸੀਂ ਕਹਿੰਦੇ ਹਾਂ ਕਿ ਤੁਸੀਂ ਇਹ ਬੱਚਿਆਂ ਦੀ ਕੁਛ ਸੁਣਦੇ, ਉਹ ਕਹਿੰਦੇ ਕੋ ਨਹੀਂ ਕੋਈ ਮਸਲਾ ਨੀ, ਸਾਰਿਆਂ ਦੇ ਬੱਚੇ ਅੱਜ ਕੱਲ੍ਹ ਸਾਰਿਆਂ ਦੇ ਬੱਚੇ ਇੰਜ ਕਰਦੇ ਨੇ, ਬੜਾ ਗੱਲ ਬਣਿਆ ਕਿ ਤੁਸੀਂ ਆਪਣੇ ਘਰ ਦਾ ਮਾਹੌਲ ਕਲਚਰ ਨਹੀਂ ਚੇਂਜ ਕਰਦਾ, ਤੁਸੀਂ ਲੋਕਾਂ ਵੱਲ ਦੇਖ ਕੇ ਇੱਕ ਦੂਸਰੇ ਵੱਲ ਦੇਖ ਕੇ ਚੱਲਦੇ ਹੋ ਸਾਰਾ,
0: ਤੇ ਇਹ
4: ਮੈਂ ਸਮਝ। ਹਾਂਜੀ
0: ਅੱਛਾ, ਤੁਸੀਂ ਆਪਣੇ ਅਗਰ 10 ਸਾਲ ਦਾ ਟਾਈਮ ਯਾਦ ਕਰੋ ਤੇ ਤੁਹਾਨੂੰ ਇਹ ਵੀ ਯਾਦ ਆਉਂਦਾ ਹੋਏਗਾ ਕਿ ਅੰਮੀ ਜੀ ਘਰ ਸਿਲਾਈ ਕਰਦੇ ਸਨ ਜਾਂ ਦਰਜੀ ਕੋਲ ਕੱਪੜੇ ਸਵਾਏ ਜਾਂਦੇ ਸਨ, ਜਾਂ ਫਿਰ ਖਾਬੇ ਤੇ ਅਸੀਂ ਹੁਣੇ ਗੱਲ ਕਰ ਲਈ ਕਿ ਖਾਬੇ ਸਾਰੇ ਘਰ ਬਣਦੇ ਸਨ, ਸ਼ਰਬਤ ਬਣਦੇ ਸਨ ਘਰ ਚ, ਅਚਾਰ ਮੁਰੱਬੇ ਘਰ ਪੈਂਦੇ ਸਨ, ਕੱਪੜੇ ਘਰ ਧੁਲਦੇ ਸਨ, ਸਾਬਣ ਘਰ ਬਣਾਇਆ ਜਾਂਦਾ ਸੀ, ਮੈਨੂੰ ਯਾਦ ਚੰਗੀ ਤਰ੍ਹਾਂ, ਉਹ ਕੜਾਈ ਵਿੱਚ ਸਾਬਣ ਬਣਾ ਕੇ ਉਹ ਕੱਪੜਾ ਛੱਡਦਾ ਸੀ ਦੇ ਨਾਲ, ਤੇ ਉਹ ਘਰ ਤਿਆਰ ਹੁੰਦਾ ਸੀ, ਮੁਰੱਬੇ ਬਣਦੇ ਸਨ ਹਰ ਸਾਲ ਸਰਦੀ ਦੇ ਉੱਤੇ ਸਾਡੀਆਂ ਮਾਵਾਂ ਉਸ ਟਾਈਮ ਵਿੱਚ, ਜਦੋਂ ਅਸੀਂ 10-12 ਸਾਲ ਦੇ ਸਾਂ, ਤੁਸੀਂ ਵੀ ਤੁਹਾਡੀ ਅੰਮੀ ਵੀ ਬਣਾਉਂਦੇ ਹੋਣਗੇ ਦਾਲਾਂ ਦੇ ਹਲਵੇ, ਪਿੰਨੀਆਂ ਨਾਲ ਜਨਾਬ ਬਹੁਤ ਸਾਰੇ ਲੱਡੂ, ਇਹ ਚੀਜ਼ਾਂ ਹਰ ਸਾਲ ਇੱਕ ਵੱਡਾ ਨਸਰ ਬਣਾ ਕੇ ਰੱਖਿਆ ਜਾਂਦਾ ਸੀ ਕਿ ਹੁਣ ਸਰਦੀ ਦੇ ਸੀਜ਼ਨ ਵਿੱਚ ਬਣਾਉਣੇ ਨੇ, ਇੱਕ ਦੋ ਚੀਜ਼ਾਂ ਪੰਜੀਰੀ ਬਣਦੀ ਸੀ, ਹੈਨਾ,
4: ਮੇਰੇ ਦਾਦਾ ਜਗ੍ਹਾ ਦੇ ਉਹ ਪੰਜੀਰੀ ਬਣਾ ਕੇ ਇੰਨੀ ਉਹ ਸਰਦੀਆਂ ਵਾਸਤੇ ਰੱਖ ਲੈਂਦੇ ਹੁੰਦੇ ਸਨ, ਤੇ ਮੈਨੂੰ ਯਾਦ ਹੈ ਉਹਨਾਂ ਨੇ ਉਹ ਰੋਜ਼ਾਨਾ ਉਹਨਾਂ ਨੇ ਆਪਣੇ ਵਾਸਤੇ ਬਣਾਈ ਹੁੰਦੀ ਸੀ, ਉਹਨਾਂ ਨੇ ਰੋਜ਼ਾਨਾ ਜਾ ਕੇ ਨਾ ਉਹ ਡੱਬਾ ਖੋਲਣਾ ਤੇ ਇੰਨੀ ਕੁ ਉਹਨਾਂ ਨੇ ਆਪਣੇ ਵਾਸਤੇ ਕੱਢੀ, ਤੇ ਇੱਕ ਦਿਨ ਨਾ ਮੈਨੂੰ ਅੱਜ ਵੀ ਯਾਦ ਹੈ ਮੈਂ ਕਰੀਬ ਖੇਡ ਰਿਹਾ ਸਾਂ ਤੇ ਮੈਨੂੰ ਉਹਨਾਂ ਨੇ ਆਵਾਜ਼ ਦਿੱਤੀ ਇੱਧਰ ਆ, ਮੈਂ ਨੀ ਸੀ ਕਦੀ ਚੁੱਕੀ, ਮੈਨੂੰ ਆਵਾਜ਼ ਦੇ ਕੇ ਨਾ, ਮੇਰੇ ਨਾਲ ਮੇਰੀ ਉਮਰ 6 ਸਾਲ ਦਾ 5-6 ਸਾਲ ਦਾ ਮੈਂ ਹੋਵਾਂਗਾ, ਮੈਨੂੰ ਉਹਨਾਂ ਨੇ ਆਵਾਜ਼ ਦੇ ਕੇ ਨਾ ਤੇ ਮੈਨੂੰ ਉਹਨਾਂ ਨੇ ਥੋੜੀ ਜਿਹੀ ਦਿੱਤੀ, ਮੈਨੂੰ ਬੜੀ ਟੇਸਟੀ ਲੱਗੀ, ਉਹ ਮੈਂ ਰੋਜ਼ ਹੀ ਉਹਨਾਂ ਦਾ ਦੇਖਾਂ, ਮੈਨੂੰ ਪਤਾ ਲੱਗ ਗਿਆ ਇਹਨਾਂ ਦਾ ਟਾਈਮ ਦਾ ਪਤਾ ਲੱਗ ਗਿਆ, ਜਿਹੜੇ ਟਾਈਮ ਦੇ ਉੱਤੇ ਉਹਨਾਂ ਨੇ ਜਾ ਕੇ ਉਹ ਖੋਲਣੀ ਹੈ ਨਾ, ਤੇ ਮੈਂ ਉੱਥੇ, ਹਾਲਾਂਕਿ ਹੋਰ ਵੀ ਕਜ਼ਨ ਵਗੈਰਾ ਸਾਰੇ ਹੁੰਦੇ ਸਨ, ਲੇਕਿਨ ਮੈਂ ਰੋਜ਼ ਉਹਨਾਂ ਕੋਲ ਪਹੁੰਚ ਜਾਣਾ, ਉਹਨਾਂ ਨੇ ਰੋਜ਼ ਮੈਨੂੰ ਦੇਣੀ, ਮੇਰੀ ਤੇ ਰੋਜ਼ ਹੀ
0: ਆਦਤ ਬਣ ਗਈ ਨਾ, ਆਦਤ ਬਣ ਗਈ ਕਿ ਮੈਨੂੰ ਬੜਾ ਮਜ਼ਾ ਆਇਆ।
2: ਦੇਖੋ ਜੀ, ਦਾਦਾ ਤੇ ਬਾਦਸ਼ਾਹ ਹੁੰਦੇ ਸਨ ਉਸ ਵਕਤ ਦੇ।
0: ਸਹੀ ਗੱਲ ਹੈ। ਅੱਛਾ ਇਹ ਦੱਸੋ ਕਿ ਉਸ ਵੇਲੇ ਫਿਰ ਜਦੋਂ ਨਾਸ਼ਤੇ ਵੇਲੇ ਕੀ ਲੈ ਕੇ ਕੀ ਜਾਂਦੇ ਸੋ ਨਾਲ ਸਕੂਲ, ਟਿਫਨ ਕੀ ਲੈ ਕੇ ਜਾਂਦੇ ਸੋ, ਤੇ ਸਕੂਲ ਕਿੰਨੀ ਦੂਰ ਸੀ ਤੁਹਾਡਾ?
4: ਨਹੀਂ, ਸਕੂਲ ਜ਼ਿਆਦਾ ਦੂਰ ਨਹੀਂ ਸੀਗਾ, ਤੋ ਜ਼ਾਹਿਰ ਉਦੋਂ ਤੇ ਤੁਹਾਨੂੰ ਪਤਾ ਸਵੇਰ ਨਾਸ਼ਤਾ ਕਰਕੇ ਜਾਈਦਾ ਸੀ, ਤੇ ਨਾਲ ਕੋਈ 4 ਆਠਾਂ ਨੇ ਨਾਲ ਲੈ ਜਾਣੇ ਉੱਥੇ, ਫਿਰ ਛੁੱਟੀ ਦੇ ਟਾਈਮ ਉੱਥੋਂ ਕੋਈ ਆਲੂ ਚਾਟ ਇਹ ਚੀਜ਼ਾਂ ਤੁਹਾਨੂੰ ਮਿਲਦੀਆਂ ਸੀ, ਚਨੇ ਕਾਲੇ ਹੁੰਦੇ ਸਨ ਉਹ ਉਬਲੇ ਹੋਏ, ਉਹਨਾਂ ਦੇ ਉੱਤੇ ਉਹਨਾਂ ਨੇ ਮਸਾਲਾ ਨਮਕ ਸ਼ਮਕ ਪਾ ਕੇ ਦੇ ਦੇਣਾ, ਉਹ ਖਾ ਲੈਣੇ, ਆਲੂ ਚਾਟ ਖਾ ਲੈਣੀ, ਉਹ ਕੋਈ ਨਾ ਕੋਈ ਚੀਜ਼ ਉੱਥੇ ਜਿਹੜੀ ਨਾ।
1: ਚੌਦਾਂ ਪ੍ਰੋਗਰਾਮ ਦੇ ਵਿੱਚ ਇਹ ਸਵਾਲ ਐਸਾ ਕਿ ਇੱਕ ਬੰਦੇ ਦੇ ਵੀ ਨਹੀਂ ਕਹਿ ਕੇ ਅਸੀਂ ਲੈ ਕੇ ਜਾਂਦੇ ਸਾਂ,
4: ਬੱਚੇ ਜਿਹੜੇ ਨਾ ਉਹ ਸਕੂਲਾਂ ਚ ਤੁਹਾਨੂੰ ਪਤਾ ਉਸ ਉਮਰ ਚ ਛੋਟੀ ਉਮਰ ਚ ਜ਼ਿਆਦਾ ਨਾ ਇਹ ਖੱਟੀਆਂ ਮਿੱਠੀਆਂ ਚੀਜ਼ਾਂ ਨੂੰ ਜ਼ਿਆਦਾ ਇਸਤੇਮਾਲ ਕਰਨਾ, ਅੱਛਾ ਚੀਜ਼ਾਂ ਵੀ ਅਸੀਂ ਉਹ ਇਸਤੇਮਾਲ ਕਰਨੀਆਂ ਜਿਹਨਾਂ ਨਾਲ ਗਲੇ ਖਰਾਬ ਹੋਣੇ ਨੇ, ਹਾਲਾਂਕਿ ਘਰ ਵਾਲਿਆਂ ਨੇ ਮਨਾ ਕਰਨਾ।
0: ਗੋਲੇ ਨਹੀਂ ਕਿਸੇ ਨੇ ਯਾਦ ਕੀਤੇ, ਓਏ ਚੱਲ ਤੁਸੀਂ ਸਾਰੇ ਬਰਫ਼ ਦੇ ਗੋਲੇ ਕਿਸੇ ਨੇ ਨਾ ਖਾਦੇ ਹੋਣ,
1: ਤੇ ਉਹਨਾਂ ਦੇ ਰੰਗ ਜਿਹੜੇ ਉੱਪਰ ਹੁੰਦੇ ਸਨ ਨਾ,
4: ਬੜੇ ਬੜੇ ਉਹ
2: ਜੀ ਇਹ ਤਾਂ ਖਾਦੇ ਨੇ, ਤੇ ਪਿੰਡਾਂ ਦੀ ਖੁਰਾਕ ਸੀ, ਪਿੰਡਾਂ ਦੀ ਖੁਰਾਕ ਸੀ ਇਹ, ਪਿੰਡਾਂ ਜਾਂਦੇ ਸਨ ਲੋਕ ਬਰਫ਼ ਰਗੜ ਕੇ ਦੋ ਆਨੇ ਦੇ ਗੋਲੇ,
0: ਬਰਫ਼ ਦਾ ਗੋਲਾ ਉਹ ਰਗੜ ਕੇ ਤੁਹਾਡੀਆਂ
4: ਨਾ ਚਾਹੀਏ, ਬਰਫ਼ ਦਾ ਗੋਲਾ ਬਣਾ ਕੇ ਖਾਣਾ,
0: ਇੱਕ ਮਟਕੇ ਦੇ ਵਿੱਚ ਨਾ ਗੋਲ ਗੋਲ ਲੱਡੂ ਦੀ ਤਰ੍ਹਾਂ ਦੀ ਆਈਸਕ੍ਰੀਮ ਵੀ ਹੁੰਦੀ ਸੀ, ਪਤਾ ਨਹੀਂ ਤੁਸੀਂ ਉਹਨੂੰ ਕੀ ਕਹਿੰਦੇ ਹੋਗੇ, ਹੈ ਨਾ, ਉਹ
4: ਡੁਬੋ ਕੇ ਦਿੰਦੇ,
2: ਅੱਜ ਦੀ ਮਾਡਰਨ ਆਈਸਕ੍ਰੀਮ ਹੈ, ਅੱਜ ਦੀ ਮਾਡਰਨ ਆਈਸਕ੍ਰੀਮ ਹੈ।
0: ਨਹੀਂ ਨਹੀਂ ਨਹੀਂ ਅਲੀ ਭਾਈ, ਆਈਸਕ੍ਰੀਮ ਉਹਦੇ ਅੱਗੇ ਕੋਈ ਚੀਜ਼ ਨਹੀਂ ਹੈ, ਮੈਂ ਕਹਿੰਦੀ
4: ਉਹ ਕੋਈ ਵੀ ਕੁਲਫੀ ਹੁੰਦੀ ਸੀ,
2: ਉਹਨੂੰ ਕੁਲਫਾ ਕਹਿੰਦੇ ਸਨ, ਕੁਲਫਾ ਕਹਿੰਦੇ ਉਹਨੂੰ,
4: ਐਸਾ ਨਾ ਡੁਬੋ ਕੇ ਵੀ ਦਿੰਦੇ ਸਨ,
0: ਇੱਕ ਕਹਿੰਦਾ ਇੱਕ ਗੋਲ ਗੋਲ ਹੁੰਦਾ ਸੀ, ਗੋਲ ਗੋਲ ਜਿਹੜਾ ਮਟਕਾ ਹੁੰਦਾ ਸੀ ਉਹਦੇ ਵਿੱਚ
2: ਕੁਲਫਾ ਕਹਿੰਦੇ ਸੀ, ਕੁਲਫਾ ਕਹਿੰਦੇ ਸੀ,
0: ਗੋਲ ਗੋਲ ਜਿਹਾ ਅੱਗੇ ਲੱਗਾ ਹੁੰਦਾ ਸੀ।
4: ਅੱਛਾ ਉਹ ਇੱਕ ਹੁੰਦਾ ਸੀ
1: ਆਪਣਾ ਕਿਤੇ ਸੇਮੀਆਂ ਹੁੰਦੀਆਂ ਸਨ,
4: ਫਲੂਦਾ ਫਲੂਦਾ
1: ਫਲੂਦਾ ਫਲੂਦੇ ਦੀਆਂ ਸੇਮੀਆਂ,
0: ਉਹ ਹੋਰ ਚੀਜ਼ ਹੈ। ਤੁਸੀਂ ਦੱਸੋ ਸ਼ਾਇਦ ਬਈ ਕਦੇ ਖਾਦਾ ਜਿਸ ਤਰ੍ਹਾਂ ਦਾ ਗੋਲ ਗੋਲ ਜਿਹਾ ਬਣਿਆ ਹੁੰਦਾ ਸੀ, ਖੋਏ ਦਾ ਇੱਕ ਲੱਡੂ ਟਾਈਪ ਦਾ ਹੁੰਦਾ ਸੀ, ਉਹ ਮਟਕੇ ਵਿੱਚੋਂ ਕੱਢਦਾ ਸੀ ਠੰਡਾ ਠੰਡਾ ਆਈਸਕ੍ਰੀਮ ਦੀ ਤਰ੍ਹਾਂ, ਨਾਲ ਤੀਲਾ ਲਗਾ ਹੁੰਦਾ ਸੀ। ਤੇ ਮੈਨੂੰ ਅੱਜ ਵੀ ਮੈਂ ਕਦੀ ਜਾਣੀ ਆ ਨਾ ਪਿੰਡੀ ਤੇ ਮੈਂ ਲੱਭਦੀ ਆ ਕਿ ਮੈਨੂੰ ਕਿੱਥੇ ਮਿਲੇ, ਲੇਕਿਨ ਮੈਂ ਉਹ ਚੀਜ਼ ਦੁਬਾਰਾ ਨਹੀਂ ਦੇਖੀ। ਅੱਲਾ ਜਾਣੇ ਖਤਮ ਹੋ
4: ਗਈਆਂ ਖਾਦੀਆਂ ਨੇ ਉਹ ਕੁਲਫੀਆਂ ਖੋਏ ਜਾਂ ਸਾਡੇ ਬੋਲ ਦੇ ਦਿੰਦੇ ਹਾਂ ਹੁੰਦੀਆਂ ਨੇ।
0: ਹਾਂ ਕੁਲਫੀਆਂ ਹੁੰਦੀਆਂ ਨੇ, ਬਿਲਕੁਲ ਬਿਲਕੁਲ, ਇਹ ਟੂਟੀ ਫਰੂਟੀ ਦੇ ਬਾਅਦ ਚੋਈ।
4: ਖੱਟੀਆਂ ਚੀਜ਼ਾਂ ਦਾ ਇੰਨਾ ਸ਼ੌਕ ਹੁੰਦਾ ਸੀ ਕਿ ਉਹ ਗਰਮੀਆਂ ਆਣੀਆਂ ਤੇ ਜਿਸ ਤਰ੍ਹਾਂ ਅੰਬ ਦਾ ਮੌਸਮ ਆਉਣਾ ਤੇ ਸਾਡੇ ਘਰਾਂ ਦੇ ਕਰੀਬ ਨਾ ਇੱਕ ਦੋ ਕੋਠੀਆਂ ਸਨ ਕਾਫੀ ਪਰੇ ਨਾ, ਉਹਨਾਂ ਦੇ ਵਿੱਚ ਅੰਬਾਂ ਦੇ ਲੱਗੇ ਸੀ ਦਰਖਤ, ਉੱਥੇ ਸਾਨੂੰ ਪਤਾ ਲੱਗ ਜਾਣਾ ਕਿ ਅੰਬੀਆਂ ਲੱਗੀਆਂ ਨੇ। ਦੁਪਹਿਰ ਦਾ ਟਾਈਮ ਹੋਣਾ, ਸੁੱਤੇ ਹੋਣਾ ਸਾਰਿਆਂ ਨੇ, ਤੇ ਘਰ ਵਾਲਦਾ ਨੇ ਵੀ ਘਰ ਦੇ ਵੀ ਸੁੱਤੇ ਨੇ, ਤੇ ਅਸੀਂ ਬੱਚਿਆਂ ਨੇ ਪਹਿਲੇ ਪਲਾਨ ਕੀਤਾ ਹੋਣਾ ਚੁੱਪ ਕਰਕੇ ਜਾਣਾ ਤੇ ਉਹ ਜਾ ਕੇ ਨਾ ਵੱਟੇ ਮਾਰ ਕੇ ਅੰਬੀਆਂ ਤੋੜਨੀਆਂ, ਫਿਰ ਉਹ ਅੰਬੀਆਂ ਨੂੰ ਲੈ ਕੇ ਉਹਨਾਂ ਦੇ ਉੱਤੇ ਮਸਾਲਾ ਲਾਉਣਾ, ਮਸਾਲਾ ਨਾਲ ਕਜ਼ਨ ਵੀ ਹੋਣੇ ਤੇ ਉਹ ਮਸਾਲਾ ਲਾ ਕੇ ਉਹ ਖਾਣਾ, ਤੇ ਬੜਾ ਉਹ ਫਿਰ ਘਰਦਿਆਂ ਨੇ ਅਗਰ ਕਿਸੇ ਨੇ ਦੇਖ ਲਿਆ ਤਾਂ ਫਿਰ ਸ਼ਾਮਾਂ ਤੇ ਉਹਨਾਂ ਨੇ ਫਿਰ ਉਹ ਗੁੱਸੇ ਹੋਣਾ, ਉਹਨਾਂ ਨੇ ਕਹਿਣਾ ਤੁਹਾਡੇ ਗਲੇ ਖਰਾਬ ਹੋ ਜਾਣਗੇ ਜੇ ਅਗਰ ਬਿਮਾਰ ਹੋ ਜਾਈਏ, ਤਾਂ ਫਿਰ ਬੜਾ ਘਰੋਂ ਬਹੁਤ ਜ਼ਿਆਦਾ ਫਿਰ ਉਹ ਉਸ ਝਿੜਕਾਂ ਪੈਣੀਆਂ, ਉਹਨਾਂ ਨੇ ਕਹਿਣਾ ਕਿ ਤੁਸੀਂ ਹੋਰ ਖਾਓ ਖੱਟੀਆਂ ਚੀਜ਼ਾਂ, ਕਦੀ ਤੁਸੀਂ ਗੋਲ ਗੱਪੇ ਖਾਂਦੇ ਹੋ, ਕਦੀ ਤੁਸੀਂ ਇਹ ਚੀਜ਼ਾਂ ਖਾਂਦੇ ਹੋ, ਯਾਨੀ ਕਿ ਉਹ ਉਮਰ ਦੇ ਵਿੱਚ ਜ਼ਿਆਦਾ ਤੁਹਾਨੂੰ ਪਤਾ ਸਮਝਦਾਰੀ ਬੰਦੇ ਨੂੰ ਹੁੰਦੀ ਨੀ, ਬਸ ਜਿਹੜੀ ਚੀਜ਼ ਨੂੰ ਦਿਲ ਕੀਤਾ ਤੇ ਉਹੀ।
0: ਤੁਹਾਡੇ ਵੇਲੇ ਕਿਹੜੀਆਂ ਖੇਡਾਂ ਜਿਹੜੇ ਗਲੀ ਵਿੱਚ ਜਾਂ ਦੋਸਤਾਂ ਦੇ ਨਾਲ
4: ਬੜੇ ਸ਼ੌਕ ਨਾਲ ਖੇਡਦੇ ਸੀ? ਖੇਲੀ ਦਾ ਸੀ ਆਪਣਾ ਉਹ ਕੈਂਚੇ ਖੇਲੀ ਦੇ ਸਨ, ਗੋਲੀਆਂ ਛੋਟੀਆਂ ਉਹ ਖੇਲੀ ਦੀਆਂ ਸੀ, ਫਿਰ ਉਸ ਤੋਂ ਬਾਅਦ ਹਾਂਜੀ ਉਹ ਅਪ ਸਟਪ ਖੇਲਣਾ ਉਹ ਆਪਣਾ, ਫਿਰ ਉਸ ਤੋਂ ਬਾਅਦ ਉਹ ਆਪਣਾ ਪਿੱਠੂ ਗੋਲ ਗਰਮ, ਠੀਕ ਹੈ, ਉਹ ਔਰ ਸਭ ਨਿਆਉਣਾ ਤੇ ਉਹ ਬਾਲ ਜੁੱਤੀ ਚੁੱਕਣੀ ਹੈ ਤੇ ਜਨਾਬ ਬਾਲ ਮਾਰਨਾ ਤੇ
1: ਸਾਰਾ
4: ਉਹ ਪ੍ਰਾਇਮਰੀ ਸਕੂਲ ਵਾਲੇ ਤੇ ਬਹੁਤ ਘੱਟ ਹੈ ਹੁਣ ਤੇ, ਮੇਰਾ ਕਾਫੀ ਦੇਰੀ ਹੋ ਗਈ ਹੈ ਹੁਣ ਤੇ ਜਦੋਂ ਦੇ ਪਰਦੇਸ ਆਏ ਆ ਤੇ ਉਹਨੇ, ਉਸ ਤੋਂ ਪਹਿਲੇ ਹੈਗਾ ਸੀ ਤੇ ਕਦੀ ਕਦਾਰ ਕਿਤੇ ਨਾਲ ਕਿਸੇ ਨਾਲ ਮੁਲਾਕਾਤ ਹੋ ਜਾਂਦੀ ਸੀ ਉੱਥੇ, ਲੇਕਿਨ ਪ੍ਰਾਇਮਰੀ ਸਕੂਲ ਦੇ ਜਿਹੜੇ ਦੋਸਤ ਨੇ ਉਹ ਅੱਜ ਵੀ ਰਾਬਤੇ ਚ ਨੇ, ਕਈ ਉਹ ਕਈ ਬਾਹਰ ਵੀ ਓਵਰਸੀਜ਼ ਚ ਵੀ ਨੇ ਤੇ ਉਹ ਪ੍ਰਾਇਮਰੀ ਸਕੂਲ ਵਾਲਿਆਂ ਨਾਲ ਹਲਿਆਂ ਨਾਲ ਕਈਆਂ ਨਾਲ, ਬਲਕਿ ਅਸੀਂ ਇੱਕ ਫਿਰ ਹੁਣ ਉਹ ਪ੍ਰਾਇਮਰੀ ਸਕੂਲ ਦੇ ਜਿਹੜੇ ਦੋਸਤ ਸੀ ਇੱਕ ਗਰੁੱਪ ਵੀ ਬਣਾਇਆ, ਉਸ ਗਰੁੱਪ ਦੇ ਵਿੱਚ ਜਿਹੜੇ ਪੁਰਾਣੇ ਸਾਡੇ ਕੁਛ ਦੋਸਤ ਨੇ ਸਕੂਲ ਵਾਲੇ ਸਕੂਲ ਫਰੈਂਡਸ ਤੇ ਉੱਥੇ ਸਾਡੀ ਉਹ ਅਸੀਂ ਸ਼ੇਅਰ ਕਰੀ ਦੀਆਂ ਨੇ ਚੀਜ਼ਾਂ ਇੱਕ ਦੂਸਰੇ ਨਾਲ ਤੇ ਸਾਰਾ।
0: ਸਹੀ, ਅੱਛਾ ਜੀ ਦੱਸੋ ਕਿ ਐਸੀ ਅੰਮੀ ਜੀ ਦੇ ਹੱਥ ਦੇ ਖਾਣੇ ਕਿਹੜੇ ਯਾਦ ਆਉਂਦੇ ਨੇ ਜਿਹੜੇ ਹੁਣ ਵੀ ਤੁਸੀਂ ਕਹਿੰਦੇ ਹੋ ਵੈਸਾ ਜ਼ਾਇਕਾ ਫਿਰ ਕਿਤੇ ਮਿਲਿਆ ਨਹੀਂ, ਜਾਂ ਫਿਰ ਕਿਸੇ ਭੈਣ ਭਰਾ ਦੇ ਭੈਣ ਦੇ ਹੱਥੀ ਚ ਉਹ ਜ਼ਾਇਕਾ ਆਉਂਦਾ ਹੈ ਤੇ ਤੁਹਾਨੂੰ ਯਾਦ ਆਉਂਦਾ ਕਿ ਅੰਮੀ ਜੀ ਦੇ ਹੱਥ ਦਾ ਟੇਸਟ ਆ ਰਿਹਾ ਮੈਨੂੰ ਇਹਦੇ ਚ, ਕੀ ਉਹ ਬੜਾ ਮਸ਼ਹੂਰ ਬੜਾ ਅੱਛਾ ਬਣਾਉਂਦੇ ਸਨ?
4: ਹਾਂਜੀ, ਮੈਂ ਦੋ ਤਿੰਨ ਚੀਜ਼ਾਂ ਤੇ ਅੰਮੀ ਜੀ ਦੀਆਂ ਬਹੁਤ ਹੀ ਜਿਹੜੀਆਂ ਨੇ ਨਾ, ਉਹ ਹੁਣ ਵੀ ਮੈਂ ਪਾਕਿਸਤਾਨ ਜਾਂਦਾ ਹੈ ਨਾ ਤੇ ਮੈਂ ਸਪੈਸ਼ਲ ਉਹਨਾਂ ਨੂੰ ਕਹਿ ਕੇ ਖਾਣਾ, ਇੱਕ ਤੇ ਮਾਸ਼ ਤੇ ਚਨਿਆਂ ਦੀ ਦਾਲ ਉਹ ਬੜੀ ਅੱਛੀ ਬਣਾਉਂਦੇ ਸਨ, ਉਹਨਾਂ ਨੂੰ ਮੈਂ ਕਹਿੰਦਾ ਸੀ ਉਹ ਮਾਸ਼ ਤੇ ਚਨਿਆਂ ਦੀ ਦਾਲ ਉਹ ਬਣਾਉਣਾ, ਇੱਕ ਸ਼ਲਜਮ ਗੋਸ਼ਤ, ਸ਼ਲਜਮ ਗੋਸ਼ਤ ਮੇਰਾ ਫੇਵਰੇਟ ਹੁੰਦਾ ਸੀ, ਉਹ ਮੈਂ ਹੁਣ ਵੀ ਜਾਵਾਂ ਤੇ ਉਹਨਾਂ ਨੂੰ ਸਪੈਸ਼ਲ ਬਣਾ ਕੇ ਉਹ ਖਾਣਾ ਵਾ, ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਨਾ ਮੈਂ ਬਹੁਤ ਜ਼ਿਆਦਾ ਸ਼ੌਕ ਨਾਲ ਖਾਂਦਾ ਸਾਂ ਉਹਨਾਂ ਦੇ ਹੱਥ ਦੀਆਂ। ਆਪਣੇ ਖਾਣੇ ਦਾ ਟੇਸਟ ਉਹਨਾਂ ਨੂੰ ਕਹੀਦਾ ਤੁਸੀਂ ਇਹ ਬਣਾ ਦੋ, ਵਾਲਦਾਂ ਦਾ ਜਿਹੜਾ ਉਹ ਆਪਣਾ ਅਲੱਗ ਹੈ, ਉਹਨਾਂ ਦਾ ਟੇਸਟ ਹੀ ਅਲੱਗ ਅਲੱਗ ਹੈ ਸਭ।
0: ਸਹੀ ਸਹੀ ਸਹੀ, ਸੱਚੀ ਗੱਲ ਹੈ, ਕਿਉਂਕਿ ਹਰ ਜਨਰੇਸ਼ਨ ਫਿਊਜ਼ਨ ਹੋ ਜਾਂਦੀ ਹੈ ਨਾ ਅੱਗੇ ਨਾਲ, ਥੋੜਾ ਨਵਾਂ ਥੋੜਾ ਪੁਰਾਣਾ ਟੇਸਟ ਲੈ ਕੇ ਚੱਲ ਰਹੀ ਹੁੰਦੀ ਹੈ। ਮਾਸ਼ਾਅੱਲਾ। ਅੱਛਾ, ਕੋਈ ਬਚਪਨ ਦਾ ਕੋਈ ਐਸਾ ਵਾਕਿਆ ਜਿਹੜਾ ਤੁਹਾਨੂੰ ਅੱਜ ਵੀ ਨਾ ਬਹੁਤ ਹੀ ਦਿਲ ਨੂੰ ਟੱਚ ਕਰਦਾ ਹੈ, ਬਹੁਤ ਯਾਦਗਾਰ ਹੋਏ ਉਸ ਜ਼ਮਾਨੇ ਚ, ਕੋਈ ਵੀ ਅੱਛਾ ਜਾਂ ਬੁਰਾ ਵਾਕਿਆ ਜਿਹੜਾ ਤੁਹਾਡੇ ਉੱਤੇ ਬੜਾ ਅਸਰ ਅੰਦਾਜ਼ ਹੋਇਆ ਹੋਏ ਉਸ 10-12 ਸਾਲ ਦੀ ਉਮਰ ਤੱਕ?
4: ਹਾਂ, ਮੈਂ ਬਿਲਕੁਲ, ਮੈਂ ਬਹੁਤ ਛੋਟਾ ਜਿਹਾ ਸਾਂ ਤੇ, ਅੱਛਾ ਮੈਂ ਛੋਟਾ ਜਿਹਾ ਸਾਂ ਤਾਂ ਮੈਨੂੰ ਨਾ ਬਚਪਨ ਤੋਂ ਹੀ ਬੜਾ ਜਿਹੜਾ ਨਾ ਇਹ ਚੀਜ਼ ਹੁੰਦੀ ਸੀ ਲੋਕਾਂ ਦੀ ਮਦਦ ਕਰਨ ਦੀ ਨਾ, ਤੇ ਮੈਂ ਨਾ ਬਾਹਰ ਦੇਖਣਾ ਕੋਈ ਕੋਈ ਬੁੱਢੀ ਕੋਈ ਆਪਣਾ ਬਜ਼ੁਰਗ ਜਾ ਰਿਹਾ ਹੈ, ਕੋਈ ਹਾਂ ਕੋਈ ਕੋਈ ਬਜ਼ੁਰਗ ਜਾ ਰਹੇ ਨੇ ਜਾਂ ਕੁਛ ਵੀ, ਯਾਨੀ ਕਿ ਜ਼ਾਹਿਰ ਗੱਲ ਹੈ ਪੈਸੇ ਤੇ ਨਹੀਂ ਸਾਡੇ ਕੋਲ ਹੁੰਦੇ ਸਨ ਛੋਟੇ ਹੁੰਦੇ, ਲੇਕਿਨ ਇਹ ਹੁੰਦਾ ਸੀ ਕਿ ਅਸੀਂ ਉਹ ਦੇਖਣਾ ਕਿ ਕਿਸੇ ਨੇ, ਮੈਂ ਦੇਖਣਾ ਕੋਈ ਬੁੱਢੀ ਅੰਮਾ ਜਾ ਰਹੀ ਹੈ ਤੇ ਉਹਨੇ ਅੱਜ ਕੋਈ ਚੀਜ਼ ਚੁੱਕੀ ਐਸੀ ਤੇ ਉਹ ਵਿਚਾਰੀ ਆਹਿਸਤਾ ਆਹਿਸਤਾ ਜਾ ਰਹੀ ਹੈ, ਤੇ ਮੈਂ ਕਹਿੰਦਾ ਅੰਮਾ ਜੀ ਲਿਆਓ ਮੈਨੂੰ ਪੜਾਓ, ਮੈਂ ਤੁਹਾਡੀ ਮਦਦ ਕਰਨਾ, ਮੈਂ ਉਹਨਾਂ ਕੋਲੋਂ ਫੜ ਲੈਣੀ ਜ਼ਬਰਦਸਤੀ ਫੜ ਕੇ ਉਹਨਾਂ ਨੂੰ ਘਰ ਉਹਨਾਂ ਦੇ ਘਰ ਤੱਕ ਛੱਡ ਕੇ ਆਉਣਾ, ਇਸ ਤਰ੍ਹਾਂ ਦੇਖਣਾ ਕੋਈ ਨਬੀਨਾ ਸ਼ਖਸ ਤੇ ਉਹਦਾ ਬਾਜ਼ੂ ਫੜ ਲੈਣਾ, ਉਹਨੂੰ ਲੈ ਕੇ ਜਾਣਾ, ਉਹਨੂੰ ਛੱਡ ਕੇ ਆਉਣਾ। ਅੱਛਾ, ਇਸੇ ਤਰ੍ਹਾਂ ਇੱਕ ਇੱਕ ਅੰਮਾ ਸੀ ਤੇ ਮੈਂ ਦੇਖਿਆ ਤੇ ਉਹ ਨਾ ਵਿਚਾਰੀ ਬੜੀ ਆਹਿਸਤਾ ਆਹਿਸਤਾ ਨਾ ਜਾ ਰਹੀ, ਉਹਦੇ ਹੱਥ ਚ ਇੱਕ ਚੀਜ਼ ਵੀ ਸੀ। ਮੈਂ ਨਾ ਉਹ ਉਹਦਾ ਮੈਂ ਕਿਹਾ ਅੰਮਾ ਜੀ ਮੈਂ ਤੁਹਾਨੂੰ ਕਿੱਥੇ ਤੁਸੀਂ ਜਾਣਾ, ਕਹਿੰਦੇ ਇੱਧਰ ਜਾਣਾ, ਮੈਂ ਕਿਹਾ ਮੈਂ ਉਹ ਤੁਹਾਨੂੰ ਛੱਡ, ਤੇ ਮੇਰਾ ਇਹੀ ਕੰਮ, ਮੈਂ ਨਾ ਉਹਨਾਂ ਨੂੰ ਫੜਿਆ, ਬਾਜ਼ੂ ਫੜਿਆ ਤੇ ਮੈਂ ਉਹਨਾਂ ਕੋਲੋਂ ਜਿਹੜੀ

0: ਬਹੁਤ ਲੋਕਾਂ ਦੀ ਮਦਦ ਕਰਨਾ ਤੇ ਇੱਕ ਗੱਲ ਮੇਰੀ ਯਾਦ ਰੱਖੀ ਕਿ ਲੋਕਾਂ ਦੀ ਜਿਹੜੀ ਮਦਦ ਕਰਨਾ ਨਾ ਇਹਦਾ ਜਿਹੜਾ ਯਾਨੀ ਇਹਦਾ ਜਿਹੜਾ ਰਿਟਰਨ ਨੇ ਇਹਦਾ ਇਹ ਸਮਝਣਾ ਕਿ ਅੱਲਾ ਕੋਲੋਂ ਇਹਦਾ ਅਜਰ ਮਿਲਣਾ, ਕਿਸੇ
1: ਬੇਸ਼ੱਕ
0: ਬੰਦੇ ਕੋਲੋਂ ਇਹ ਨਹੀਂ ਕਦੇ
1: ਨਹੀਂ ਲੈਣਾ,
0: ਸੋਚਣਾ, ਕਿਉਂਕਿ ਬੰਦੇ ਤੇ ਇੱਥੇ ਇਸ ਤਰ੍ਹਾਂ ਦੇ ਨੇ ਕਿ ਬੰਦੇ ਤੇ ਡਿਸਾਰਡ ਕਰਦੇ ਨੇ, ਉਹ ਬੰਦੇ ਤੇ ਲੋਕਾਂ ਨੂੰ ਮਾਯੂਸ ਕਰਦੇ ਨੇ, ਤੇ ਹਰ ਜਿਹੜਾ ਕੰਮ ਹੈ ਨਾ ਉਹ ਸਿਰਫ ਇਸ ਉਮੀਦ ਦੇ ਉੱਤੇ ਰੱਖਣਾ ਹੈ ਕਿ ਅੱਲਾ ਤਾਲਾ ਅਜਰ ਦੇਗਾ। ਅਗਰ ਇਹ ਉਮੀਦ ਰੱਖੇਗਾ ਤੇ ਤੈਨੂੰ ਕਦੀ ਕਿਸੇ ਕੋਲੋਂ ਮਾਯੂਸੀ ਨਹੀਂ ਹੋਈ।
1: ਸਹੀ
0: ਇਹ ਮੈਂ ਉਹਨਾਂ ਦੀ
1: ਸਹੀ
0: ਗੱਲ ਹੈ ਫਿਰ ਜ਼ਿੰਦਗੀ ਚ ਜਿਹੜੀ ਆ ਪੱਲੇ ਰੱਖੀ ਤੇ ਅੱਜ ਤੱਕ ਅਲਹਮਦੁਲਿਲਾ।
1: ਠੀਕ ਹੈ, ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਅੱਛਾ
0: ਜੀ
1: ਲੱਗਾ, ਬਹੁਤ ਅੱਛਾ ਲੱਗਾ। ਯਕੀਨਨ ਤੁਹਾਡੇ ਦਿਲ ਦੇ ਵਿੱਚੋਂ ਵੀ ਬਹੁਤ ਸਾਰਾ, ਕਹਿੰਦੇ ਨਾ ਇੱਕ ਥਾਰਸਿਸ ਹੁੰਦਾ ਤੇ ਇੱਕ ਭਾਰ ਜਿਹਾ ਲੈ ਜਾਂਦਾ ਹੁੰਦਾ ਹੈ ਕਿ ਮੈਂ ਕਿਸੇ ਨਾਲ ਆਪਣੇ ਬਚਪਨ ਦੀਆਂ ਗੱਲਾਂ ਸ਼ੇਅਰ ਕਰਨਾ ਚਾਹਨਾ ਵਾਂ ਕੋਈ, ਕਿਉਂਕਿ ਟਾਈਮ ਨਹੀਂ ਨਾ, ਅਸੀਂ ਕੀ ਗਿਲਾ ਕਰੀਏ, ਬੱਚਿਆਂ ਦੀ ਟਾਈਮਿੰਗ ਇਸ ਤਰ੍ਹਾਂ ਦੀ ਹੋ ਗਈ ਹੈ, ਉਹਨਾਂ ਦੀਆਂ ਮਸਰੂਫੀਆਤ। ਪਹਿਲੇ ਤੇ ਨਾਨੀ ਕੋਲੋਂ ਦਾਦੀ ਕੋਲੋਂ ਬਹਿ ਕੇ ਸੁਣਿਆ ਜਾਂਦਾ ਸੀ ਤੇਰੀ ਮਾਂ ਇੰਜ ਕਰਦੀ ਸੀ, ਤੇਰਾ ਪਿਓ ਇੰਜ ਕਰਦਾ ਸੀ ਨਿੱਕਿਆਂ ਹੁੰਦਿਆਂ, ਇਹ ਇਹਨਾਂ ਦੇ ਸ਼ੌਕ ਸਨ, ਆਦਤਾਂ ਸਨ। ਹੁਣ ਉਹ ਟਾਈਮ ਵੀ ਨਹੀਂ ਰਿਹਾ, ਹੁਣ ਉਹ ਮਸਰੂਫੀਆਤ ਵੀ ਨਹੀਂ ਰਹੀਆਂ, ਤੇ ਸਾਈਡ ਉਹ ਮੇਰਾ ਖਿਆਲ ਹੈ ਅਹਿਮੀਅਤ ਵੀ ਨਹੀਂ ਸ਼ਾਇਦ ਰਹੀ ਇਤਨੀ ਜ਼ਿਆਦਾ ਉਹਨਾਂ ਦੀ ਨਜ਼ਰ ਵਿੱਚ, ਕਿਉਂਕਿ ਅਸੀਂ ਇੰਨਾ ਜ਼ਿਆਦਾ ਆਪਣੀ ਨਵੀਂ ਨਸਲ ਨੂੰ ਦੇ ਦਿੱਤਾ, ਉਹਨਾਂ ਨੂੰ ਇਤਨਾ ਓਵਰ ਪ੍ਰੋਟੈਕਟਡ ਕਰਤਾ ਅਸੀਂ ਕਿ ਉਹ ਹੁਣ ਸਾਨੂੰ ਫੋਰ ਗ੍ਰਾਂਟਿਡ ਲੈਣ ਲੱਗ ਗਏ ਨੇ। ਅਸੀਂ ਉਹਨਾਂ ਦੇ ਲਈ ਸ਼ਾਇਦ ਹੁਣ ਇਤਨੇ ਅਹਿਮ ਲੋਕ ਨਹੀਂ ਆ, ਇਹ ਸ਼ਾਇਦ ਉਸ ਵੇਲੇ ਤੱਕ ਹੋਏਗਾ ਜਦੋਂ ਤੱਕ ਕਿ ਅਸੀਂ ਇਸ ਦੁਨੀਆ ਤੋਂ ਚਲੇ ਜਾਵਾਂਗੇ, ਜਦੋਂ ਤੱਕ ਉਹਨਾਂ ਦੀ ਜ਼ਿੰਦਗੀ 'ਚ ਕੋਈ ਤੰਗੀ ਆਏਗੀ, ਕੋਈ ਟਾਈਮ ਆਏਗਾ, ਤੇ ਫਿਰ ਉਹਨਾਂ ਨੂੰ ਯਾਦ ਆਏਗਾ ਕਿ ਸਾਡੀ ਮਾਂ ਜਾਂ ਸਾਡਾ ਪਿਓ ਸਾਨੂੰ ਕਿਸ ਤਰ੍ਹਾਂ ਲੈ ਕੇ ਟੁਰਦੇ ਰਹੇ ਨੇ, ਕਿਉਂਕਿ ਅਸੀਂ ਇਹਦੇ ਵਿੱਚ ਸਾਡਾ ਕਸੂਰ ਹੈ, ਸਾਡੇ ਬੱਚਿਆਂ ਦਾ ਇਤਨਾ ਕਸੂਰ ਨਹੀਂ ਜਿਤਨਾ। ਸ਼ਾਹਿਦ ਭਾਈ ਨੇ ਬੜੀ ਅੱਛੀ ਗੱਲ ਕੀਤੀ ਹੈ ਕਿ ਅਗਰ ਘਰ ਦੀ ਲਾਈਫ ਖਤਮ ਹੋਈ ਹੈ ਉਹਦੇ ਵਿੱਚ ਜਨਾਨੀਆਂ ਦਾ ਕਸੂਰ ਹੈ, ਬਾਹਰ ਦਾ ਤੌਰ ਤਰੀਕਾ ਬਦਲਿਆ ਅਗਰ, ਤੇ ਉਹ ਫਿਰ ਮਰਦਾਂ ਦੇ ਵਿੱਚ ਆ ਜਾਂਦਾ ਕਿ ਉਹਨਾਂ ਨੇ ਆਪਣੀਆਂ ਰੂਟੀਨਾਂ ਚੇਂਜ ਕਰਤੀਆਂ। ਬਹੁਤ ਬਹੁਤ ਸ਼ੁਕਰੀਆ ਅਦਾ ਕਰਨੇ ਆ ਅਸੀਂ ਆਪਣੇ ਚਾਰੋਂ ਮਹਿਮਾਨਾਂ ਦਾ, ਅੱਜ ਸਾਡੇ ਨਾਲ ਪੈਨਲ ਵਿੱਚ ਮੌਜੂਦ ਰਹੇ। ਅੱਜ ਦੀ ਤਾਰੀਖ 5 ਅਕਤੂਬਰ 2026 ਦੀ ਤਾਰੀਖ ਹੈ, ਸੋਮਵਾਰ ਦਾ ਦਿਨ, ਪਾਕਿਸਤਾਨ ਸ਼ਾਮੀ ਪੂਰੇ 7 ਵਜੇ ਤੇ ਭਾਰਤ ਦੇ 7:30 ਵਜੇ ਸ਼ਾਮੀ, ਤੇ ਜਨਾਬ ਯੂਰਪ ਵਿੱਚ ਫਰਾਂਸ ਵਿੱਚ ਸ਼ਾਮ ਦੇ 5 ਵਜੇ ਇਸ ਪ੍ਰੋਗਰਾਮ ਦਾ ਆਗਾਜ਼ ਹੋਇਆ, ਪੂਰੇ ਟਾਈਮ ਤੇ ਆਗਾਜ਼ ਹੋਇਆ। ਸਾਡੇ ਮਹਿਮਾਨਾਂ ਦਾ ਬਹੁਤ ਸ਼ੁਕਰੀਆ ਕਿ ਉਹ ਵਕਤ ਉੱਤੇ ਮੌਜੂਦ ਸਨ ਸਾਡੇ ਨਾਲ। ਸਾਡੇ ਨਾਲ ਅੱਜ ਤਿਲਾਵਤ ਫਰਮਾ ਰਹੇ ਸਨ ਸਾਡੇ ਮੁੰਤਜ਼ਿਮ ਜਨਾਬ ਸਾਜਿਦ ਨਸੀਰ ਸਾਜਿਦ ਸਾਹਿਬ ਬਲਜਾਨੋ ਇਟਲੀ ਤੋਂ, ਤੇ ਮੈਂ ਮੁਮਤਾਜ਼ ਮਲਿਕ ਪੈਰਿਸ ਫਰਾਂਸ ਤੋਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਰਹੀ ਥੋੜ੍ਹੀ ਦੇਰ ਲਈ। ਆਲਮੀ ਗੁਫ਼ਤਗੂ ਫੋਰਮ ਦੇ ਸਰਪ੍ਰਸਤ ਸਾਡੇ ਨਾਲ ਮੌਜੂਦ ਸਨ ਮੀਆਂ ਨੀਸ ਅਹਿਮਦ ਸਾਹਿਬ, ਉਹ ਵੀ ਦੇਖਣ ਆਏ ਸਨ ਕਿ ਮੈਂ ਝਾਤੀ ਮਾਰ ਕੇ ਜਾਵਾਂ ਕੌਣ ਕੌਣ ਆਇਆ ਪ੍ਰਾਹੁਣਾ, ਤੇ ਉਹ ਮਾਸ਼ਾਅੱਲਾ ਝਾਤੀ ਮਾਰ ਕੇ ਗਏ ਨੇ, ਬੜੇ ਖੁਸ਼ ਹੋ ਕੇ ਗਏ ਨੇ। ਉਹ ਬਿਜ਼ੀ ਸਨ ਅੱਜ ਕਿਸੇ ਜਗ੍ਹਾ ਤੇ ਮੀਟਿੰਗ ਵਿੱਚ ਵੀ, ਤੇ ਉਹਨਾਂ ਨੇ ਅੱਜ ਕਿਹਾ ਸੀ ਕਿ ਮੈਂ ਅੱਜ ਥੋੜੀ ਦੇਰ ਲਈ ਦੇਖ ਕੇ ਜਾਵਾਂਗਾ। ਤੇ ਇਹਦੇ ਇਲਾਵਾ ਜਨਾਬ ਅੱਜ ਸਾਡੇ ਨਾਲ ਮੌਜੂਦ ਸਨ ਸਾਡੇ ਮਹਿਮਾਨਾਂ ਜਿਹਨਾਂ ਦਾ ਤਾਲੁਕ ਸੀ ਅਲੀ ਅਸਗਰ ਸਮਰ ਸਾਹਿਬ ਇਸਲਾਮਾਬਾਦ ਪਾਕਿਸਤਾਨ ਤੋਂ, ਇਸ਼ਤਿਆਕ ਅੰਸਾਰੀ ਸਾਹਿਬ ਮਸਕਤ ਓਮਾਨ ਤੋਂ, ਰਾਜਾ ਗਫੂਰ ਸਾਹਿਬ ਡੈਨਮਾਰਕ ਤੋਂ ਸਾਡੇ ਨਾਲ ਸਨ, ਤੇ ਸ਼ਾਹਿਦ ਚੌਹਾਨ ਸਾਹਿਬ ਨੇ ਜੁਆਇਨ ਕੀਤਾ ਸਾਊਥ ਅਫਰੀਕਾ ਤੋਂ ਸਾਨੂੰ। ਤੇ ਇਹ ਚਾਰੋਂ ਮਹਿਮਾਨ ਮਸਰੂਫ ਜ਼ਿੰਦਗੀ ਚੋਂ ਵੇਲਾ ਕੱਢ ਕੇ ਆਏ, ਤੇ ਅੱਜ ਉਹ ਕੁਝ ਦੱਸਣਾ ਚਾਹੁੰਦੇ ਸਨ ਯੂਟਿਊਬ ਉੱਤੇ, ਫੇਸਬੁੱਕ ਉੱਤੇ, ਵਟਸਐਪ ਦੇ ਕਈ ਗਰੁੱਪਾਂ ਦੇ ਉੱਤੇ। ਅੱਜ ਉਹਨਾਂ ਦੀਆਂ ਯਾਦਾਂ ਬਰਾਹ ਰਾਸਤ ਮਹਿਫੂਜ਼ ਹੋ ਗਈਆਂ, ਸਾਡਾ ਇਹ ਅਨਫਿਲਟਰਡ ਸ਼ੋ ਚੱਲਦਾ ਹੈ, ਬਹੁਤ ਕੁਝ ਡਿਲੀਟ ਹੋ ਕੇ AI ਦੇ ਜ਼ਰੀਏ ਪਾ ਕੇ, 2 ਨੰਬਰੀਆਂ ਕਰਕੇ ਤੇ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਲੇਕਿਨ ਸਾਡਾ ਕੋਈ ਐਸਾ ਇਰਾਦਾ ਨਹੀਂ ਕਿ ਅਸੀਂ ਚੀਜ਼ਾਂ ਨੂੰ ਵਾਇਰਲ ਕਰੀਏ, ਕਿਉਂਕਿ ਅਸੀਂ ਸਮਝਦੇ ਹਾਂ ਵਾਇਰਲ ਤੇ ਬੁਖਾਰ ਹੁੰਦਾ ਹੈ, ਵਾਇਰਲ ਤੇ ਬਿਮਾਰੀ ਹੁੰਦੀ ਹੈ, ਵਾਇਰਲ ਤੇ ਹੋਰ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਅਕਸਰ ਤਾਲੁਕ ਪੋਜ਼ਿਟਿਵ ਚੀਜ਼ਾਂ ਦੇ ਨਾਲ, ਮਸਬਤ ਚੀਜ਼ਾਂ ਦੇ ਨਾਲ ਨਹੀਂ ਹੁੰਦਾ। ਅਸੀਂ ਚਾਹੁੰਦੇ ਹਾਂ ਸਾਡੀ ਚੀਜ਼ਾਂ ਜਿਤਨੀਆਂ ਨੇ, ਸਾਡੀਆਂ ਯਾਦਾਂ ਜਿਤਨੀਆਂ ਨੇ, ਇਹ ਭਾਵੇਂ ਕਛੂਏ ਦੀ ਚਾਲ ਚੱਲਦੇ ਚੱਲਦੇ ਜਾਣ, ਲੇਕਿਨ ਖਰਗੋਸ਼ ਦੀ ਤਰ੍ਹਾਂ 2 ਛਾਲਾਂ ਮਾਰ ਕੇ ਇੱਕ ਜਗ੍ਹਾ ਥੱਕ ਕੇ ਨਾ ਬਹਿ ਜਾਣ, ਤੇ ਇਹ ਚੱਲਦੇ ਚੱਲਦੇ ਆਪਣੀਆਂ ਅੱਛੀਆਂ ਮੰਜ਼ਿਲਾਂ ਤੱਕ ਪਹੁੰਚਣ, ਕਿਸੇ ਲਿਖਣ ਵਾਲੇ ਦੀ ਨਜ਼ਰ ਤੱਕ ਜਾਂਦੀਆਂ ਨੇ, ਕਿਸੇ ਸੁਣਨ ਵਾਲੇ ਸਿੱਖਣ ਵਾਲੇ ਦੇ ਕੰਨ ਤੱਕ ਦਿਮਾਗ ਤੱਕ ਜਾਂਦੀਆਂ ਨੇ। ਉਹਨਾਂ ਦੇ ਲਈ ਹਰ ਫਰਦ ਇੱਕ ਜ਼ਮਾਨਾ ਹੈ, ਤੇ ਹਰ ਜ਼ਮਾਨੇ ਦਾ ਦੇਖੋ ਸਿੱਕਾ ਵੀ ਯਾਦ ਹੋਇਆ, ਤੇਲ ਵੀ ਯਾਦ ਹੋਇਆ, ਸੋਨਾ ਵੀ ਯਾਦ ਹੋਇਆ, ਸਾਡੇ ਘਰ ਦੇ ਖਾਬੇ ਡਿਸਕਸ ਹੋਏ, ਸਾਡੀਆਂ ਮਾਵਾਂ ਦੇ ਹੱਥਾਂ ਦੇ ਜ਼ਾਇਕੇ ਡਿਸਕਸ ਹੋਏ, ਸਾਡੇ ਘਰਾਂ ਦੇ ਤੌਰ ਤਰੀਕੇ, ਇੱਥੇ ਤੱਕ ਕਿ ਕੱਪੜਿਆਂ ਦੇ ਪਹਿਨਾਵੇ, ਘਰਾਂ ਦੀਆਂ ਸਿਲਾਈਆਂ, ਬੱਚਿਆਂ ਦੇ ਕੱਪੜੇ ਕਿਸ ਤਰ੍ਹਾਂ ਸਿਲ ਕੇ ਕਿੱਥੋਂ ਆਉਂਦੇ ਸਨ, ਇਹ ਸਭ ਚੀਜ਼ਾਂ ਤੁਹਾਨੂੰ ਇੱਕ ਮੁਕੰਮਲ ਤਹਿਜ਼ੀਬ ਯਾਦ ਦਿਲਾਉਂਦੀਆਂ ਨੇ ਕਿ ਅਜੇ ਇਤਨਾ ਪੁਰਾਣਾ ਜ਼ਮਾਨਾ ਨਹੀਂ, ਅਜੇ ਇੰਨੀ ਦੂਰ ਦੀ ਗੱਲ ਨਹੀਂ ਜਦੋਂ ਇਹ ਸਭ ਕੁਝ ਸਾਡਾ ਦੇਸੀ ਸੀ, ਲੇਕਿਨ ਇਸ ਫਿਊਜ਼ਨ ਦੇ ਚੱਕਰ ਦੇ ਵਿੱਚ ਆ ਕੇ ਅਸੀਂ ਆਪਣੇ ਕਲਚਰ ਦਾ ਬਹੁਤ ਸਾਰਾ ਹਿੱਸਾ ਫਰਾਮੋਸ਼ ਕਰ ਚੁੱਕੇ ਹਾਂ, ਜਾਂ ਫਿਰ ਉਸਨੂੰ ਯਾਦਾਂ ਦੀ ਮਿੱਟੀ ਥੱਲੇ ਦੱਬ ਚੁੱਕੇ ਹਾਂ। ਤੇ ਅਗਰ ਅਸੀਂ ਇਸ ਵਿਰਸੇ ਨੂੰ ਬਚਾਉਣਾ ਚਾਹੀਏ, ਜੋ ਸ਼ਾਇਦ ਤੁਸੀਂ ਨਹੀਂ ਤੇ ਤੁਹਾਡੀ ਅਗਲੀ ਨਸਲ